ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਬਿਸਰੈ ਮਰ ਜਾਊਂ ਆਖਣ ਔਖਾ ਸਾਚਾ ਨਾਊਂ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚੱਲੀਏ ਦੁੱਖ ਸੋ ਕਿਉਂ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰਮ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਮੈਂ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਓ

ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਗ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸਾਇ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ

ਨਿਰੰਜਨ ਅਰਗਮਾ ਅਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ

ਜੀ ਤੇਰੇ ਕਿਆ ਗੁਣ ਆਖ ਵਖਾਣ, ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣ। ਹਰ ਧਿਆਵੈ ਹਰ ਧਿਆਵੈ ਤੁਦ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਗ ਅਨੇਕ ਅਨੰਤਾ।

ਸਿਮਰਤ ਸ਼ਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮਪਰ ਕਰਤਾ ਜੀ ਤੁਧ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸਿਰਠ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ

ਸੋਈ ਥੀ ਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ

ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰਡੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਾਂ ਕੀਆ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾਂ ਤਹ ਡੂਬੀ ਅਲੇ

ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਬ ਤਬ ਸੰਜ

ਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸਰਨ ਭਰੇ ਕੀ ਰਾਖੋ ਸਰਮਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਗਭਿਓ ਬਾਜ ਬੇਨਤੀ ਚੌਪਾਈ, ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਅਮਰੇ ਦੁਸ਼ਟ ਸਵੈ ਤੁਮ ਗਾਵੋ, ਆਪ ਹੱਦ ਮੋਹੇ ਬਚਾਵੋ।

ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾਟ ਗੋਈ ਅਵਰਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰੁ ਹਮਾਰੇ ਮਾਰੀਆ ਹੈ ਆਪ ਹੱਥ ਹੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਭਰਿਆ ਉਜੋ ਸਦਾ ਹਮਾਰੇ ਪੱਛਾ ਸ੍ਰੀ ਹਸਤ ਉਜੂ ਕਰੇ ਹੋ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਗਨ ਗੋ ਸਿਵਗੁਨ ਸੁਖ ਦੀਓ ਸਤ੍ਰਣ ਗੋ ਬਲ ਮੋਹ ਬਦ ਕੀਓ ਘਟ ਘਟ ਗੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਬਰ ਕਿਰਪਾ ਦੁਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਅਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਗੇ ਬਟ ਬਟ ਕੀ ਜਾਣੈ ਜਬਦ ਕਰਕ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮੈ ਮਿਲਤ ਦੇਹੇ ਤਰ ਸਭ ਹੂੰ ਜੇਤੇ ਬਦਨ ਸ੍ਰਿਠ ਸਭ ਧਾਰਾ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀਤੇ ਰਹਿਤ ਨਿਰਾਲਮ

ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਕਰਹਮ ਹੇ ਹਾਰ ਪੁਰਾਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਪਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦੇ ਹਾਥ ਉਭਾਰੋ ਅਮਰੇ ਸਾ ਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਗੋ ਧਿਆਨਾ ਬਹੁਰ ਕਰੋਂ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਤ ਚਿਰਤ ਰੋ ਚਾਰੋ ਚੂ ਕੋਏ ਕਬਲੇ ਹੋ ਸੁਧਾਰੋ ਕਬਿਵਾਜ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੁਈ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਬਜ ਤਰੰਗ ਜਿਉ ਜਲ ਹੀ ਬਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹਾਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗ ਬਾ ਸਰਗ ਬੁਰਕਰ ਸਗਰੀ ਪੁਰੀ ਸਮੇਤ ਚੌਪਈ ਜੋ ਏ ਕਥਾ ਸੁਨੇ ਅਰਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ ਮਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਵਾਇ ਸਕੇ ਨ ਕੋਈ ਸੰਮਤ ਸਤਰਾ ਸਹਿਸ ਪਛਾਵਨ ਹਾੜ ਵਧੀ ਪ੍ਰਥਮ ਸੁਖਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ

ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਧ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਬਿਟਹਾਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਛਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਮਟਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਛੈ ਤਿਸ ਕਾ ਹੋਏ ਉਧਾਰੋ ਇਹ ਵਸਤ ਜੀ ਨਹਿ ਜਾਈ ਨੇਤ ਨੇਤ ਰਾਗੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਂ ਨਉ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪਾਉੜੀ ਤਿਥੈ ਤੂੰ ਸਮਰੱਥ ਜਿਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਓਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਉ ਜਲ ਬਿਖਮ ਸਗਾਹ

ਆਪ ਉਭਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਆ ਆਪ ਦਇਆਲ ਮਨੂ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ, ਸਾਗਤ ਨਿੰਦਕ ਦੁਸ਼ਟ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਿਆ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਡਿੱਠੇ ਸਭ ਦੁਖ ਜਾ

ਆਏ ਦਸਾਂ ਬਾਦਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਣਠ ਕੀਤਾ ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਹਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਦਾਣਿਆਂ ਦੇ ਦਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਬਾਰ ਮੇਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ ਸਦਿਵਾਨ ਦੀ ਰਮਤਾ ਵਿੱਚ ਸਤਿਗੁਰੂ ਜੀ ਸ਼ਬਦ ਕੀਰਤਨ ਹੋਏ ਸੋਦਰ ਦੀ ਚੌਂਕੀ ਲੱਗੀ ਪਰੰਤ ਸੋਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਕੀਰਤਨ ਕਰਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ ਗਾਹ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਦੀ ਦਾਤ ਵਚਨ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਹੋਰ ਪਿਆਰੇ ਗੁਰਸਿੱਖਿਆਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਕ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਘ 'ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀ ਹਾਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ ਬੁਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

अमृत छाड़ बिख बिख खाई माया मोह परम पै भुले।

ਸਹਿਜ ਸੁਭਾਏ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਰਹਾਉ। ਮੈਂ ਹਰ ਬਿਰਹੀ ਹਰ ਨਾਮ ਹੈ, ਕੋਈ ਆਣ ਮਿਲਾਵੇ ਮਾਏ, ਤਿਸ ਆਗੈ ਮੈਂ ਜੋਦੜੀ, ਮੇਰਾ ਪ੍ਰੀਤਮ ਦੇ ਮਿਲਾਏ। ਸਤਿਗੁਰ ਪੁਰਖ ਦਇਆਲ ਪ੍ਰਭ, ਹਰ ਮੇਲੇ ਢਿੱਲ ਨਾ ਪਾਏ, ਜਿਨ ਹਰ ਹਰ ਨਾਮ ਨਾ ਚੇਤਿਓ, ਸੇ ਭਾਗਹੀਣ ਮਰ ਜਾਏ। ਓਏ ਫਿਰ ਫਿਰ ਜੋਨ ਭਵਾਈ ਹੈ, ਮਰ ਜੰਮਹਿ ਆਵੈ ਜਾਏ। ਓਏ ਜਮਦਰ ਬੱਦੇ ਮਾਰੀ ਹੈ, ਹਰ ਦਰਗਹਿ ਮਿਲੈ ਸਜਾਏ। ਤੂੰ ਪ੍ਰਭ ਹਮ ਸਰਨਾਗਤੀ, ਮੋਕੋ ਮੇਲ ਲਹੋ ਹਰ ਰਾਏ। ਹਰ ਧਾਰ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਕੀ ਸਰਨਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਮਿੱਤਰ ਸੁਰੀ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਆਪ ਜੀ ਸੰਦਤ ਮਨੋ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਸ਼ਬਦ ਕੀਰਤਨ ਪਿੱਤਰ ਹੁਕਮ ਸਰਵਣ ਕੀਤੇ ਹਨ। ਆਓ ਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। 17 ਮਈ ਦਿਨ ਐਤਵਾਰ ਗੁਰਦੁਆਰਾ ਸਾਹਿਬ ਹੇਵੜ ਵਿਖੇ ਅਮਰ ਸੰਚਾਰ ਹੋ ਰਹੇ ਹਨ, ਅਮਰ ਦਾ ਬਾਟਾ ਤਿਆਰ ਹੋ ਰਿਹਾ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਨੀ ਹੈ, ਆਪ ਜੀ ਉੱਥੇ ਗੁਰਦੁਆਰਾ ਸਾਹਿਬ ਹੇਵੜ ਵਿਖੇ ਨਾਮ ਲਿਖਾ ਸਕਦੇ ਹੋ। 5 ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅਮਰਦਾਤ ਪ੍ਰਾਪਤ ਕਰਕੇ ਜਨਮ ਸੁਵੇਲਾ ਕਰੋ ਜੀ, ਅਤੇ ਆਉਣ ਵਾਲੀ 18 ਮਈ ਸੋਮਵਾਰ ਤੋਂ ਲੈ ਕੇ ਉਸ ਹਫ਼ਤੇ ਸ਼ੁੱਕਰਵਾਰ ਤੱਕ ਸ਼ਾਮ ਦੇ ਦੀਵਾਨਾਂ 'ਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਥਾ ਕਰਨ ਲਈ ਆ ਰਹੇ ਹਨ। ਉਹਨਾਂ ਦਾ ਸਮਾਂ 8 ਤੋਂ 9 ਹੋਵੇਗਾ। ਸਾਰੇ ਦੀਵਾਨਾਂ 'ਚ ਹਾਜ਼ਰੀ ਜੀ ਪਾ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ ਪ੍ਰਯਤਨ ਕਰਦੇ ਹਾਂ, ਪ੍ਰਭੂ ਦੇ ਮਾਫੀ ਬਖਸ਼ਣ ਪਾਸਾ ਭਾਈ ਆਗਤ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਕਥਾ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਰ ਸਿੱਖ ਸਗਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग जुग जुग अटल चावर शतर तकत दे मालक धन धन श्री गुरु ग्रंथ साहिब सच्चे पातशाह जी दी पावन गोद विच साजी निवाजी गुरु रूप गुरु प्यारी साध संगत जी, मीडिया अते टीवी चैनल राही अपने घर दुकान मकान ते अपने कारोबार ते गुरु चरणा नाल जुड़ बैठी गुरु रूप साध संगत जीओ, आप सारे ही बहुत वड्डे भागां वाले हो जो सतगुरां दी पावन बाणी अमृतमई बाणी सरवण करके आत्मक आनंद माण रहे हो, अपना ये मनुखा जन्म सफला कर रहे हो। आओ जो सामदे दीवाना विच निता प्रति सतगुरां दी पावन बाणी दी लड़ीवार विचार चल रही है, वो विचार आपां सांझी कर सकीए। विचार आरंभ करन तों पहलां सतगुरां दी बख्शी हुई फतेह प्रवान करो जी। वाहिगुरु जी का खालसा, वाहिगुरु जी की फतेह। जिस पावन शब्द दी विचार चल रही है, वो पावन शब्द पहले पातशाह धन धन गुरु नानक देव साहिब सच्चे पातशाह जी दी पावन रसना तो उच्चारण किया होया। आसा राग दे अंदर गुरु ग्रंथ साहिब जी दे अंग 414 उत्ते सुशोभित है। इस शब्द दे 8 पदे ने जिन्हां विच 5 दी विचार आपां कर चुके हां। आओ उस ते अगे आपा विचार करिए जी। देव असीस गजाओ फतेह। वाहिगुरु जी का खालसा, वाहिगुरु जी की फतेह। कल आपा विचार कीती सी ढाहे उसारे हुकम समावै। ढाए ओ परमात्मा आप ही इस सृष्टि नूं ढाउंदा है ते आप ही मुड़ उसारी करदा है। भाव यह है कि आप ही जीवां नूं मारदा है ते आप ही फिर उन्हां नूं जन्म दे देंदा है। पातशाह कह रहे ने, कहन लगे ढाहे उसारे हुकम समावै। उस परमात्मा दे हुकम विच ही सारा जगत उस परमात्मा विच समा जांदा है। हुक्मों वर्तै ज्योतिष भावै। जो उस परमात्मा नूं चंगा लगदा है ओ ही इस संसार विच हुंदा है। कल आपां एक तुक दी विचार कर रहे सी, नानक हुक्म ना चल लई। हे नानक, उस परमात्मा दे अगे किसे दा भी हुक्म नहीं चलदा, फिर की चलदा है। नाल खसम चलै अरदास। एक गल पक्की पल्ले बन लो कि उस परमात्मा दे अगे किसे दा भी हुक्म नहीं चलदा, किसे दा भी। भावें कोई जिन्ना मर्जी उच्चे ओहदे ते बैठा होवे, पर जदों परमात्मा दी पदवी आपां वेखीए ते गुरबाणी कहिंदी है ऊचे ते ऊचा भगवंत। ओ जिहड़ा अकाल पुरख वाहिगुरु परमात्मा है ओ सारियां नालों ऊचा है। ओहदी जिहड़ी पदवी है, उसदा जिहड़ा रुतबा है, ओ जिहड़ी शख्सियत है, ओ सारियों तों ऊचा है। ते फिर सारे संसार विच उस परमात्मा का ही हुक्म वर्तदा है। उस परमात्मा ते किसे दा हुक्म नहीं चलता। पातशाह कहिंदे ने, कहन लगे अरदास उस परमात्मा दे चरणा च प्रवान हुंदी है। गुरदेव ने तेई होर भी खुलासा किया, कहन लगे जी की एक है ही पहमानी।
अवर जतन कर रहे बहु तेरे तिन तिल नहीं कीमत जानी। असा जीवां दी दुख दी सुख दी अरदास उस परमात्मा दे दर ते प्रवान हुंदी है, उहदे दर ते मन्नी जांदी है। आपां अरदास विच की मंगदे आ, उस तरह तां आपां बड़ा कुछ अरदास च मंगदे आ, पर जिहड़ी सब तों ज्यादा जरूरी चीज है उह तां सारे ही मंगदे ने, वाहिगुरु जी साडे दुखां दा नाश होवे ते सुखां दा प्रकाश होवे, भाव साढ़े दुख दूर हो जाण ते सानू सुख हासिल हो जाण, सानू सुख मिल जाण। ते गुरदेव कहिंदे ने सुख उस वेले मिलदे ने जदों बंदिया तू निमाणा होके निताणा होके नियासरा होके अरदास करेगा। ओ अरदास परमात्मा दे दर ते प्रमाण हुंदी है, ते जदों दुख सुख दी अरदास उस परमात्मा दे दर ते प्रमाण हुंदी है, फिर असां जीवां दी हालत चंगी बन जांदी है, पाओ सारिआं नूं फिर सुख मिल जांदे ने, सुख हासिल हो जांदे ने। ते गुरदेव पातशाह कहिंदे ने, कहिण लगे प्यारिओ उस परमात्मा दे चरणा च अरदास चलदी है, हुक्म नहीं चलदा, हुक्म तां उस परमात्मा दा सारिआं ते चलदा है। हुक्मी होवन आकार हुक्म ना कहया जाई। ए जिहड़ा इन्ना वड्डा संसार दा फैलाओ है, ए सारा उस परमात्मा दे हुक्म अनुसार की होया है। उस परमात्मा दे हुक्म विच सारे संसार दी उत्पत्ति हुई है। ते होर भी आपां गुरबाणी दी तुकां आपां पढ़दे हां, जेहा चिरी लिखिया तेहा हुकम कमाहे, कल्ले आमह नानका सदे उठी जाहे। जेहा चिरे लिखिया, जिन्ना चिरा वास्ते लिखिया है, तेहा हुकम कमाहे, उन्ने चिर ही ए मनुख उस परमात्मा दे हुकम दी कमाई करदे ने। कहन लगे उस परमात्मा दा हुकम ए है कि कल्ले आमह नानका, जदों वह परमात्मा जीवां नूं इस संसार विच भेजदा है ते जीव जन्म लै लैंदा है, सदे उठी जाहे, जदों उस परमात्मा दा सदा आउंदा है, बुलावा आंदा है, ए मनुख घर परिवार रिश्तेदार सारिआं नूं छड के इत्थों तुर पैंदा है। ते गुरदेव पातशाह बख्शिश कर रहे ने, कहन लगे गुरबिन पूरा कोई ना पावै। जे इहो जी समर्था वाले परमात्मा दा मिलाप चाहुंदा है, ते ध्यान रखी इहो जी समर्था वाला परमात्मा ये गुरु तो बिना नहीं मिल सकता, गुरु की कृपा होए ता ही मिल सकता है। जैसा सतगुर सुनी दा तैसो ही मैं डीठ, विछुड़िया मेले प्रभु हर दरगाह का बसीट। जिहड़े परमात्मा तो विछड़े हुए ने, परमात्मा नाल गुरु उन्हां दा मेल करा दिंदा है, क्योंकि गुरु विचोला है। ते फिर सतगुरु जी अगले पदे विच बख्शिश करदे ने, बालक बिरद ना सुरत परान। असां जीवां दी हालत दसी भी तीन अवस्था हैगियां, बाल जवानी और बिरद, हुण तीन अवस्था जान। वाहिगुरु जी कृपा करे ते फिर मनुख इस संसार विच जन्म लै लैंदा है, उहदा बचपन है। होर वो कृपा करे ते बचपन तो बाद जवानी है, होर वो कृपा कर दे ते जवानी तो बाद बुढ़ापा है। एक शायर बड़ा कमाल लिखता है, वो कहिंदा दुनिया दे लोको ए जवानी ते बुढ़ापा मैं बड़े कमाल दा दिखिया,
ਕਹਿਣ ਲੱਗੇ ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ, ਜੋ ਜਾ ਕੇ ਨਾ ਆਏ ਵੋ ਜਵਾਨੀ ਦੇਖੀ, ਜੋ ਆ ਕੇ ਨਾ ਜਾਏ ਵੋ ਬੁਢੇਪਾ ਦੇਖਾ। ਦੁਨੀਆਂ ਦੇ ਲੋਕੋ, ਬਚਪਨ ਆਇਆ ਚਲਾ ਗਿਆ, ਮੁੜ ਕੇ ਨਹੀਂ ਆਉਣਾ। ਜਵਾਨੀ ਆਈ, ਆ ਕੇ ਚਲੀ ਗਈ, ਲੱਖਾਂ ਯਤਨ ਕਰ ਲਓ ਪਰ ਉਹ ਜਵਾਨੀ ਮੁੜ ਕੇ ਨਹੀਂ ਆਉਂਦੀ। ਬੁਢੇਪਾ ਆਇਆ, ਕਹਿਣ ਲੱਗੇ ਇਹ ਤਾਂ ਜਾਂਦਾ ਹੀ ਨਹੀਂ, ਬੁਢੇਪਾ ਨਹੀਂ ਜਾਂਦਾ, ਇਹ ਤਾਂ ਬੰਦੇ ਨੂੰ ਲੈ ਕੇ ਹੀ ਜਾਂਦਾ। ਪਰ ਬੜੇ ਕਮਾਲ ਦਾ ਸਿਸਟਮ ਉਸ ਪਰਮਾਤਮਾ ਦਾ, ਬੜੇ ਕਮਾਲ ਦਾ ਸਿਸਟਮ ਹੈ। ਬਚਪਨ ਤੋਂ ਬਾਅਦ ਜਦੋਂ, ਜੇਕਰ ਕੋਈ ਬਚਪਨ ਵਿੱਚ ਵੀ ਉਸ ਪਰਮਾਤਮਾ ਨੂੰ ਚੇਤੇ ਨਾ ਕਰੇ ਤਾਂ ਫਿਰ ਜਵਾਨੀ ਆਉਂਦੀ ਹੈ। ਜਵਾਨੀ ਤੋਂ ਬਾਅਦ, ਜਵਾਨੀ 'ਚ ਵੀ ਜੇ ਕਿਤੇ ਕੋਈ ਉਸ ਪਰਮਾਤਮਾ ਨੂੰ ਚੇਤੇ ਨਾ ਕਰੇ ਤਾਂ ਫਿਰ ਉਹ ਪਰਮਾਤਮਾ ਮੈਸੇਜ ਭੇਜਣੇ ਸ਼ੁਰੂ ਕਰ ਦਿੰਦਾ, ਸੁਚੇਤ ਕਰਦਾ ਬੰਦੇ ਨੂੰ। ਹੁਣ ਬੰਦੇ ਦੀ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗ ਪੈਂਦੀ ਹੈ, ਜਾਂ ਤਾਂ ਨੇੜੇ ਦੀ, ਕਈਆਂ ਦੀ ਨੇੜੇ ਦੀ ਅਤੇ ਕਈਆਂ ਦੀ ਦੂਰ ਦੀ ਘਟਣ ਲੱਗ ਪੈਂਦੀ ਹੈ। ਪਹਿਲੇ ਜੈਸੀ ਤਾਂ ਨਹੀਂ ਰਹਿੰਦੀ, ਬਚਪਨ ਵਰਗੀ ਜਾਂ ਜਵਾਨੀ ਵਾਲੀ ਨਜ਼ਰ ਉਹ ਨਹੀਂ ਰਹਿੰਦੀ। ਬੰਦਿਆ, ਤੂੰ ਹੁਣ ਬੁਢੇਪੇ ਵੱਲ ਜਾ ਰਿਹਾ ਹੈ, ਹੁਣ ਬੁਢਾਪੇ ਦੇ ਲੱਖਣ ਹੁਣ ਸ਼ੁਰੂ ਹੋ ਗਏ। ਤੂੰ ਹੁਣ ਪਰਮਾਤਮਾ ਦਾ ਨਾਮ ਜੇ ਕਿਤੇ ਤੂੰ ਹੁਣ ਤੱਕ ਨਹੀਂ ਜਪਿਆ ਤੇ ਪਿਆਰਿਆ, ਹੁਣ ਤੂੰ ਨਾਮ ਜਪਣਾ ਸ਼ੁਰੂ ਕਰ ਦੇ। ਹੁਣ ਬੰਦੇ ਦੇ ਕੇਸ ਜਿਹੜੇ ਭਵਰ ਗਏ, ਬਗ ਬੈਠੇ ਆਏ। ਭਵਰ, ਭਵਰ ਦਾ ਭਾਵ ਹੈ ਭੌਰਾ। ਬੜੇ ਕਮਾਲ ਦੀਆਂ ਉਦਾਹਰਣਾਂ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਕੇ ਸਮਝਾਉਂਦੀ ਹੈ। ਕਹਿਣ ਲੱਗੇ ਕਦੇ ਇੱਕ ਤੁੱਖ ਵੀ ਗੁਰਬਾਣੀ ਦੀ ਹਿਰਦੇ 'ਚ ਵਸ ਜਾਵੇ ਤਾਂ ਉਸੇ ਨੇ ਜੀਵਨ ਸਫਲਾ ਕਰ ਦੇਣਾ, ਉਸੇ ਨੇ। ਭਵਰ ਗਏ, ਭਵਰ ਦਾ ਭਾਵ ਹੈ ਭੌਰਾ, ਕਾਲੇ ਰੰਗ ਦਾ ਹੁੰਦਾ ਹੈ। ਕਹਿਣ ਲੱਗੇ ਮਨੁੱਖਾ, ਤੂੰ ਹੁਣ ਵੀ ਧਿਆਨ ਕਰ, ਤੇਰੇ ਕਦੇ ਜਿਹੜੇ ਇਹ ਕੇਸ ਨਾ, ਇਹ ਸਿਰ ਦੇ ਕੇਸ, ਦਾੜੇ ਦੇ ਕੇਸ, ਇਹ ਤੇਰੇ ਕਦੇ ਭੌਰੇ ਵਰਗੇ ਕਾਲੇ ਰੰਗ ਦੇ ਹੁੰਦੇ ਸੀ, ਪਰ ਜੇ ਕਿਤੇ ਤੂੰ ਹੁਣ ਵੀ ਸੁਚੇਤ ਨਾ ਹੋਇਆ ਤੇ ਧਿਆਨ ਕਰ, ਬਗ ਬੈਠੇ ਆਏ। ਇਹ ਬਗਲੇ ਰੰਗ ਦੇ ਭਾਉ, ਬਗਲਾ ਚਿੱਟੇ ਰੰਗ ਦਾ ਹੁੰਦਾ ਹੈ। ਕਹਿਣ ਲੱਗੇ ਪਿਆਰਿਆ, ਹੁਣ ਤੇਰੇ ਇਹ ਕੇਸ ਜਿਹੜੇ ਇਹ ਚਿੱਟੇ ਹੋਣ ਲੱਗ ਪੈਂਦੇ ਨੇ, ਇਹਦਾ ਭਾਉ ਇਹ ਹੈ ਕਿ ਹੁਣ ਤੂੰ ਬੁਢੇਪੇ ਵੱਲ ਜਾ ਰਿਹਾ। ਤੇ ਫਿਰ ਕਹਿੰਦੇ ਨੇ, ਜੇਕਰ ਇੱਥੇ ਵੀ ਬੰਦਾ ਨਾ ਸੌਰੇ ਤੇ ਫਿਰ ਪਰਮਾਤਮਾ ਜੀ ਹੋਰ ਸੁਚੇਤ ਕਰਦੇ ਨੇ। ਕਹਿਣ ਲੱਗੇ ਕੰਨਾਂ ਦੀ ਸਰੋਤ ਘਟਣ ਲੱਗ ਪੈਂਦੀ ਹੈ, ਜੇਕਰ ਇੱਥੇ ਤੱਕ ਵੀ ਬੰਦਾ ਨਾ ਮੰਨੇ ਤਾਂ ਫਿਰ। ਭਗਤ ਭਿੱਕਣ ਜੀ ਕਹਿੰਦੇ, ਕਹਿਣ ਲੱਗੇ ਪਿਆਰਿਆ, ਜੇ ਤੂੰ ਕਹੇ ਨਾ ਵੀ ਮੈਂ ਤਾਂ ਨਾ ਬੁਢੇਪੇ ਹੀ ਜਪਾਂਗਾ, ਜਵਾਨੀ ਬਚਪਨ 'ਚ ਨਾਮ ਨਹੀਂ ਜਪਣਾ, ਜਵਾਨੀ 'ਚ ਨਹੀਂ ਜਪਣਾ, ਬੁਢੇਪੇ 'ਚ ਕੰਮ ਕੀ ਹੋਏਗਾ, ਨਾਮ ਹੀ ਜਪਾਂਗੇ ਆਪਾਂ ਖਾਲੀ ਰਹਿ ਕੇ। ਤੇ ਭਗਤ ਭਿੱਕਣ ਜੀ ਕਹਿੰਦੇ, ਕਹਿਣ ਲੱਗੇ ਫਿਰ ਸੁਣ ਲੈ ਪਿਆਰਿਆ, ਜੇ ਤੂੰ ਬੁਢੇਪੇ ਦੇ ਹੀ ਭਰੋਸੇ ਤੇ ਬੈਠਾ ਤੇ ਸੁਣ ਲੈ। ਕਹਿਣ ਲੱਗੇ ਤੇਰੀ ਹਾਲ ਪਤਾ ਬੁਢੇਪੇ 'ਚ ਕੀ ਹੁੰਦਾ ਹੈ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ, ਰੁੱਧਾ ਕੰਟ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪਰਾਨੀ। ਦੱਸ ਪਿਆਰਿਆ, ਤੂੰ ਕਹਿੰਦਾ ਸੀ ਵੀ ਮੈਂ ਤਾਂ ਬੁਢੇਪੇ 'ਚ ਨਾ ਜਪ ਲਿਆਂਗਾ, ਨੈਨੋ ਨੀਰ ਬਹਿ, ਬੁਢੇਪੇ 'ਚ ਜਦੋਂ ਅੱਖਾਂ ਦੀ ਰੋਸ਼ਨੀ ਕੰਮ ਨਹੀਂ ਕਰਦੀ ਤੇ ਕਹਿਣ ਲੱਗੇ ਅੱਖਾਂ 'ਚੋਂ ਪਾਣੀ ਵਹਿੰਦਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਨੇ। ਨੈਨੋ ਨੀਰ ਬਹਿ ਤਨ ਖੀਨਾ, ਇਹ ਜਿਹੜਾ ਤੇਰਾ ਸਰੀਰ ਹੈ, ਇੱਕ ਝਾਤ ਇਹਦੇ ਵੱਲ ਮਾਰ ਕੇ ਦੇਖ, ਜਿਸ ਤਰ੍ਹਾਂ ਤੂੰ ਬਚਪਨ ਵਿੱਚ ਹੁੰਦਾ ਸੀ ਉਹ ਸਪੂਰਤੀ
ਉਹ ਸਰੀਰ ਚ ਤੇਰੇ ਐਨਰਜੀ ਹੁਣ ਹੈ ਜਿਹੜੀ ਬਚਪਨ ਚ ਸੀ, ਜਵਾਨੀ ਚ ਸੀ, ਹੁਣ ਬੁਢੇਪੇ ਚ ਨਹੀਂ ਹੈ। ਇਹ ਸਰੀਰ ਇਹ ਦਿਨੋ ਦਿਨ ਕਮਜ਼ੋਰ ਹੋਈ ਜਾਂਦਾ ਹੈ, ਦਿਨੇ ਦਿਨ ਕਮਜ਼ੋਰ ਹੁੰਦਾ ਹੈ ਬੁਢੇਪੇ ਚ। ਕਹਿਣ ਲੱਗੇ ਭਏ ਕੇਸ਼ ਦੁਦਵਾਨੀ, ਤੇਰੇ ਜਿਹੜੇ ਕੇਸ਼ ਨੇ ਉਹ ਕਦੇ ਕਾਲੇ ਹੁੰਦੇ ਸੀ, ਇਹ ਦੁੱਧ ਵਰਗੇ ਚਿੱਟੇ ਹੋ ਗਏ। ਕਹਿਣ ਲੱਗੇ ਰੁੱਧਾ ਕੰਠ, ਇਹ ਜਿਹੜਾ ਤੇਰਾ ਗਲਾ ਹੈਗਾ ਇਹ ਵੀ ਕੱਫ ਨਾਲ ਭਰ ਦਿੰਦਾ ਬੁਢੇਪੇ ਚ। ਹੁਣ ਤੇਰੀ ਆਵਾਜ਼ ਸਾਫ਼ ਨਹੀਂ ਨਿਕਲਦੀ ਬੁਢੇਪੇ ਚ, ਤੂੰ ਦੱਸ ਹੁਣ, ਤੂੰ ਕਹਿੰਦੇ ਵੀ ਹੁਣ ਤੂੰ ਦੱਸ, ਤੂੰ ਕਹਿੰਦੇ ਜੀ ਮੈਂ ਬੁਢੇਪੇ ਚ ਨਾਮ ਜਪਾਂਗਾ, ਹੁਣ ਦੱਸ ਹੁਣ ਨਾਮ ਕਿਵੇਂ ਜਪੇਗਾ, ਦੱਸ। ਤੂੰ ਤਾਂ ਬੁਢੇਪੇ ਦੇ ਭਰੋਸੇ ਚ ਬੈਠਿਆ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਆਪਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਅਸੀਂ ਤਾਂ ਬਚਪਨ ਨੂੰ ਛੱਡ ਕੇ, ਜਵਾਨੀ ਨੂੰ ਛੱਡ ਕੇ ਬੁਢੇਪੇ ਤੇ ਆਸ ਲਾਈ ਰੱਖਦੇ ਹਾਂ, ਤੁਸੀਂ ਸਾਨੂੰ ਦੱਸ ਦਿਓ ਵੀ ਅਸੀਂ ਪੂਰੀ ਤਰ੍ਹਾਂ ਕਹਿ ਸਕਦੇ ਹਾਂ ਬੁਢੇਪਾ ਆਵੇਗਾ, ਉਹ ਆਉਣਾ ਹੀ ਹੈ ਸਾਡੇ ਤੇ ਬੁਢੇਪਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਸੁਣ ਲਓ ਪਿਆਰਿਓ, ਕਹਿਣ ਲੱਗੇ ਹਮ ਆਦਮੀ ਹਾਂ ਇੱਕ ਦਮੀ। ਦੁਨੀਆਂ ਦੇ ਲੋਕੋ, ਅਸੀਂ ਇੱਕ ਸਾਂਸ ਦੇ ਮਾਲਕ ਹੈਗੇ, ਇੱਕ ਦਮ ਦੇ ਮਾਲਕ, ਇੱਕ ਸਾਂਸ ਦੇ ਮਾਲਕ। ਇਹ ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹਮ ਆਦਮੀ ਹਾਂ ਇੱਕ ਦਮੀ। ਦੁਨੀਆਂ ਦੇ ਲੋਕੋ, ਇਹ ਗੱਲ ਹਮੇਸ਼ਾ ਚੇਤੇ ਰੱਖਿਆ ਕਰੋ, ਕਿਉਂਕਿ ਤੁਸੀਂ ਵੇਖਦੇ ਹੋ ਕਈ ਵਾਰ ਨਾ ਬੰਦਾ ਹੱਥਾਂ ਦੇ ਹੱਥਾਂ ਤੇ ਹੀ ਛੁੱਟ ਜਾਂਦਾ, ਅੱਗੇ ਡਾਕਟਰ ਦੇ ਕੋਲ ਲੈ ਕੇ ਜਾਓ, ਡਾਕਟਰ ਕਹਿ ਦਿੰਦੇ ਇੱਕ ਹੀ ਬੋਲ ਲੱਗਦਾ ਸੋਰੀ, ਬਸ ਸਾਰਾ ਪਰਿਵਾਰ ਦੇਖਦਾ ਰਹਿ ਜਾਂਦਾ। ਕਈ ਵਾਰ ਵੇਖਦੇ ਹੋ ਬੰਦਾ ਇਸ਼ਨਾਨ ਕਰਨ ਵਾਸਤੇ ਅੰਦਰ ਵੜਿਆ ਤੇ ਪਤਾ ਚੱਲਿਆ ਅੰਦਰ ਹੀ ਡਿੱਗ ਗਿਆ, ਦਰਵਾਜ਼ਾ ਤੋੜ ਕੇ ਹੀ ਜਦੋਂ ਕੱਢ ਕੇ ਦੇਖਿਆ ਤਾਂ ਸਵਾਸ ਹੀ ਹੈਗੇ, ਕੋਈ ਨਹੀਂ, ਕੁਝ ਨਹੀਂ ਹੈ, ਖਤਮ ਹੋ ਗਿਆ ਕੰਮ। ਤੇ ਗੁਰਬਾਣੀ ਕਹਿੰਦੀ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਇਹ ਗੱਲ ਧਿਆਨ ਵਿੱਚ ਰੱਖਿਆ ਕਰੋ, ਹਮ ਆਦਮੀ ਹਾਂ ਇੱਕ ਦਮੀ, ਇੱਕ ਸਵਾਸ ਦੇ ਮਾਲਕ ਹੈਗੇ ਆ। ਉਹ ਸਵਾਸ ਕਿਹੜਾ ਹੈਗਾ? ਜਿਹੜਾ ਸਵਾਸ ਪ੍ਰਜੈਂਟ ਵਿੱਚ ਲੈ ਰਹੇ, ਜਿਹੜਾ ਬਸ ਇੱਕਦਮ ਤਾਜ਼ਾ ਕਹਿ ਲਈਏ, ਉਹ ਸਾਂਸ ਦੇ ਮਾਲਕ ਹੈਗੇ। ਕਿਉਂ? ਜ਼ਿੰਦਗੀ ਦੇ ਜਿਹੜੇ ਸਵਾਸ ਬੀਤ ਗਏ ਉਹ ਸਵਾਸ ਮੁੜ ਕੇ ਨਹੀਂ ਆਉਣੇ, ਕਿਸੇ ਵੀ ਕੀਮਤ ਤੇ ਨਹੀਂ ਆਉਣੇ, ਉਹ ਨਹੀਂ ਮੁੜ ਕੇ ਆਉਣੇ। ਅੱਗੇ ਆਉਣ ਵਾਲੇ ਸਾਹ ਦਾ ਭਰੋਸਾ ਨਹੀਂ, ਅਗਲਾ ਸਾਹ ਆਵੇਗਾ ਕਿ ਨਹੀਂ ਆਵੇਗਾ। ਕਿਵੇਂ ਬੰਦਿਆ ਤੂੰ ਕਹਿ ਸਕਦਾ ਵੀ ਮੈਨੂੰ ਅਗਲਾ ਸਾਹ ਪੱਕਾ ਆਵੇਗਾ ਹੀ? ਮਤ ਕੇ ਜਾਪੈ ਸਾਹ ਆਵੇ ਕਿ ਨਾ ਆਵੇ ਰਾਮ। ਮਤਾ ਇਹ ਸਮਝ ਲਿਓ ਪਿਆਰਿਓ, ਸਾਹ ਆਵੇਗਾ ਜ਼ਰੂਰੀ ਨਹੀਂ, ਆ ਵੀ ਸਕਦਾ ਜੇ ਉਸ ਮਾਲਕ ਦੀ ਮਿਹਰ ਹੋਈ ਸਾਹ ਆ ਜਾਗਾ, ਨਹੀਂ ਤਾਂ ਨਹੀਂ ਵੀ ਆ ਸਕਦਾ। ਕਿਵੇਂ ਤੂੰ ਕਹਿ ਸਕਦਾ ਨਹੀਂ? ਹਮ ਆਦਮੀ ਹਾਂ ਇੱਕਦਮੀ। ਮੁਹੱਲਤ, ਮੁਹੱਲਤ ਕਹਿੰਦੇ ਨੇ, ਤੈਨੂੰ ਕਿੰਨੀ ਮੁਹੱਲਤ ਮਿਲੀ ਹੈ ਭਾਉ, ਤੈਨੂੰ ਕਿੰਨੇ ਸਵਾਸ ਮਿਲੇ ਨੇ, ਕਿੰਨੇ ਸਾਲ ਕਿੰਨੇ ਮਹੀਨੇ ਤੈਨੂੰ ਮਿਲੇ ਨੇ, ਕੋਈ ਵੀ ਨਹੀਂ ਜਾਣਦਾ। ਸਾਡੇ ਵਿੱਚੋਂ ਤਾਂ ਕੋਈ ਵੀ ਨਹੀਂ ਜਾਣਦਾ ਭਾਈ ਸਾਨੂੰ ਕਿੰਨੇ ਕੁ ਸਾਲਾਂ ਦੀ ਉਮਰ ਮਿਲੀ ਆ, ਨਹੀਂ। ਕਿਉਂ ਨਹੀਂ ਜਾਣਦੇ? ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਉਹ ਪਰਮਾਤਮਾ ਇੰਨਾ ਬੇਅੰਤ ਹੈ ਕਿ ਅਵਤਾਰ ਵੀ ਉਸ ਪਰਮਾਤਮਾ ਦੇ ਭੇਦ ਨੂੰ, ਉਸ ਪਰਮਾਤਮਾ ਦੇ ਅੰਤ ਨੂੰ ਨਹੀਂ ਜਾਣ ਸਕੇ, ਕਿਉਂਕਿ ਉਹ ਪਰਮਾਤਮਾ ਬੇਅੰਤ ਹੈ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਭਾਈ ਸਾਨੂੰ ਕਿੰਨੀ ਮੁਹੱਲਤ ਮਿਲੀ ਆ। ਕਈ ਵਾਰ ਵੇਖਦੇ ਨਾ ਬੰਦੇ ਨੂੰ ਇਹ ਗੱਲ ਕਹੀ ਜਾਂਦੀ ਹੈ, ਭਾਈ ਤੈਨੂੰ ਇੰਨੇ ਦਿਨ ਦੀ ਮੁਹੱਲਤ ਦਿੱਤੀ ਜਾਂਦੀ ਹੈ, ਜੇ ਤੂੰ ਇਸ ਕੰਮ ਨੂੰ ਸੰਵਾਰ ਸਕਦਾ ਤਾਂ ਸੰਵਾਰ ਲੈ, ਤੈਨੂੰ ਇੰਨੇ ਦਿਨ ਦੀ ਮੁਹੱਲਤ ਦਿੱਤੀ ਜਾਂਦੀ ਹੈ। ਕਹਿਣ ਲੱਗੇ ਪਿਆਰਿਓ ਸਾਨੂੰ ਤਾਂ ਪਤਾ ਹੀ ਨਹੀਂ
ਜ਼ਿੰਦਗੀ ਦੀ ਕਿੰਨੇ ਕੁ ਮੁਹੱਲਤ ਉਸ ਪਰਮਾਤਮਾ ਨੇ ਸਾਨੂੰ ਦਿੱਤੀ ਹੈ ਨਹੀਂ ਪਤਾ। ਮੁਹੱਤ, ਮੁਹੱਤ ਦਾ ਭਾਉ ਹੈ ਮਹੂਰਤ ਦਾ ਸਮਾਂ, ਉਹ ਸਮਾਂ ਜਿਸ ਵੇਲੇ ਮੌਤ ਹੋਵੇਗੀ। ਕਹਿਣ ਲੱਗੇ ਉਸ ਸਮੇਂ ਦਾ ਕਿਸੇ ਨੂੰ ਨਹੀਂ ਪਤਾ, ਮੌਤ ਕਦ ਹੋਏਗੀ, ਕਿਸ ਸਮੇਂ ਹੋਏਗੀ ਤੇ ਕਿੱਥੇ ਹੋਵੇਗੀ ਕਿਸੇ ਨੂੰ ਨਹੀਂ ਪਤਾ। ਇਹ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਨੇ। ਹਮ ਆਦਮੀ ਹਾਂ ਇਕਦਮੀ, ਮੁਹੱਲਤ ਮੁਹੱਤ ਨਾ ਜਾਣਾ। ਮਹਾਰਾਜ ਫਿਰ ਕੀ ਕਰੀਏ, ਕੀ ਕਰੀਏ ਫਿਰ, ਸਾਡੇ ਵਾਸਤੇ ਕੀ ਹੁਕਮ ਹੈ? ਕਹਿਣ ਲੱਗੇ ਨਾਨਕ ਬਿਨਵੈ ਤਿਸੈ ਸਰੇ ਵੋ ਜਾ ਕੇ ਜੀ ਪੁਰਾਣਾ। ਨਾਨਕ ਬਿਨਵੈ, ਨਾਨਕ ਬਿਨਤੀ ਕਰਦਾ ਹੈ ਅਸੀਂ ਕੀ ਕਰਨਾ ਹੈ। ਕਹਿਣ ਲੱਗੇ ਉਸ ਪਰਮਾਤਮਾ ਨੂੰ ਸਿਮਰਦੇ ਰਹੀਏ ਜਿਸ ਪਰਮਾਤਮਾ ਦੀ ਬਖਸ਼ੀ ਹੋਈ ਇਹ ਜਿੰਦ ਹੈ, ਇਹ ਜੀਵਾਤਮਾ ਹੈ, ਜਿਸ ਦੇ ਬਖਸ਼ੇ ਹੋਏ ਇਹ ਪ੍ਰਾਣ ਨੇ, ਇਹ ਸਵਾਸ ਨੇ, ਉਸ ਪਰਮਾਤਮਾ ਨੂੰ ਸਿਮਰਦੇ ਰਹੀਏ। ਯਾਦ ਤਾਂ ਅਸੀਂ ਬੜੇ ਕਰਦੇ ਰਹਿੰਦੇ ਹਾਂ। ਗੁਰਬਾਣੀ ਕਹਿੰਦੀ ਹੈ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਾ ਭਾਵ ਹੁੰਦਾ ਸਵਾਸ। ਕਹਿਣ ਲੱਗੇ ਪਿਆਰਿਓ, ਉਸ ਪਰਮਾਤਮਾ ਨੂੰ ਇੰਨਾ ਸਿਮਰੀਏ, ਇੰਨਾ ਸਿਮਰੀਏ, ਇੰਨਾ ਯਾਦ ਕਰੀਏ ਕਿ ਜ਼ਿੰਦਗੀ ਦਾ ਇੱਕ ਸਵਾਸ ਵੀ ਕਿਤੇ ਵਿਅਰਥ ਨਾ ਚਲਾ ਜਾਵੇ, ਇੱਕ ਸਵਾਸ ਵੀ। ਸਾਡੇ ਤਾਂ ਬੜੇ ਸਵਾਸ ਐਵੇਂ ਜਾਈ ਜਾਂਦੇ ਨੇ। ਬੱਚਾ ਹੋਵੇ, ਜਵਾਨ ਹੋਵੇ, ਬੁੱਢਾ ਹੋਵੇ, ਬਸ ਮੋਬਾਈਲ ਹੱਥ 'ਚ ਆਇਆ ਇੱਕ ਵਾਰ, ਫਿਰ ਦੇਖੋ ਤੁਸੀਂ ਫੇਸਬੁੱਕ ਤੇ, ਵਟਸਐਪ, ਯੂਟਿਊਬ, ਕਿੰਨਾ ਕਿੰਨਾ ਸਮਾਂ ਸਾਡਾ ਲੱਗ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ ਸਮੇਂ ਦਾ, ਕਿੰਨਾ ਸਮਾਂ ਐਵੇਂ ਨਿਕਲ ਜਾਂਦਾ ਤੇ ਬਾਅਦ 'ਚ ਕੀ ਹੱਥਾ ਹੁੰਦਾ, ਸਿਰਫ ਪਛਤਾਵਾ, ਮੇਰਾ ਇੰਨਾ ਸਮਾਂ ਐਵੇਂ ਚਲਾ ਗਿਆ। ਪਿਆਰਿਆ ਤੂੰ ਕਮਾਈ ਕਰ ਲੈਣੀ ਸੀ, ਕਿਤੇ ਤੂੰ ਸੋਚਦੇ ਵੀ ਇੰਨੇ ਕੁ ਤੱਕ ਮੈਂ ਇਹ ਦੁਨੀਆਵੀ ਚੀਜ਼ਾਂ ਵੇਖਣੀਆਂ, ਇੰਨੇ ਤੱਕ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਥੋੜ੍ਹੀ ਦੇਰ ਮੈਂ ਉਹਨੂੰ ਯਾਦ ਹੀ ਕਰ ਲਵਾਂ ਬਹਿ ਕੇ। ਅਸਲ ਕੰਮ ਤਾਂ ਤੇਰਾ ਇਹ ਹੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੂੰ ਨਾਮ ਦਾ ਲਾਹਾ ਕਮਾਉਣ ਵਾਸਤੇ ਆਇਆ, ਤੂੰ ਨਾਮ ਧਨ ਕਮਾਉਣ ਵਾਸਤੇ ਆਇਆ, ਤੇ ਕਰਦਾ ਕੀ।

ਗਿਆ ਪਿਆਰਿਆ, ਤੇਰੀ ਇਹ ਜੀਵਨ ਰੂਪੀ ਰਾਤ ਨਿਕਲਦੀ ਜਾ ਰਹੀ ਹੈ ਭਾਉ, ਤੇਰਾ ਇਹ ਜੀਵਨ ਇਵੇਂ ਲੰਘ ਰਿਹਾ ਜਿਵੇਂ ਰਾਤ ਲੰਘਦੀ ਹੈ। ਇਹ ਰਾਤ ਦੀ ਉਦਾਹਰਣ ਕਿਉਂ ਸਤਿਗੁਰਾਂ ਨੇ ਦੇ ਦਿੱਤੀ? ਦਿਨ ਵੀ ਕਹਿ ਸਕਦੇ ਸਨ, ਕਿਉਂ? ਕਿਉਂਕਿ ਦਿਨ ਚ ਤਾਂ ਅਸੀਂ ਸਾਰੇ ਦਿਨ ਕਮਾਈ ਕਰਦੇ ਹਾਂ, ਰਾਤੀ ਸੋਨੇ ਆ ਤੇ ਸੋ ਕੇ ਕੋਈ ਵੀ ਕਮਾਈ ਨਹੀਂ ਹੁੰਦੀ, ਉਹ ਤਾਂ ਆਰਾਮ ਹੀ ਕਰਨਾ ਹੁੰਦਾ ਨਾ। ਦਿਨੇ ਤਾਂ ਬੰਦਾ ਸਵੇਰੇ ਉੱਠਿਆ, ਨਿਕਲਿਆ, ਆਪਣੇ ਕੰਮ ਕਾਰ ਨੂੰ ਗਿਆ, ਆਪਣੇ ਬਿਜ਼ਨਸ ਨੂੰ ਗਿਆ, ਆਪਣੀ ਜੋਬ ਤੇ ਗਿਆ ਤੇ ਕਮਾਈ ਕਰਕੇ ਲਿਆ ਕੇ ਆਉਂਦਾ ਹੈ ਘਰ, ਬਈ ਅੱਜ ਇੰਨੇ ਕੁ ਕਮਾਈ ਮੇਰੀ ਹੋ ਗਈ, ਇੰਨੇ ਕੁ ਮੇਰੀ ਮਾਇਆ ਬਣ ਗਈ, ਤੇ ਲੰਗਰ ਪਾਣੀ ਛੱਕ ਕੇ ਸੋਇਆ। ਘੰਟੇ ਮਿੰਟਾਂ ਸੈਕਿੰਟਾਂ ਤਾਂ ਉਹ ਵੀ ਲੰਘੇ ਪਰ ਕਮਾਈ ਕਿੰਨੀ ਕੁ ਹੋਈ? ਰਾਤ ਤਾਂ ਸੋ ਕੇ ਗੁਜ਼ਾਰੀ, ਆਰਾਮ ਕੀਤਾ ਬਸ। ਦਿਨੇ ਜਿਹੜੇ ਸਵਾਸ ਲਏ, ਦਿਨੇ ਜਿਹੜਾ ਸਮਾਂ ਸਾਡਾ ਲੰਘਿਆ, ਉਹਦੇ ਚ ਅਸੀਂ ਕਮਾਈ ਕਰ ਲਈ, ਉਹ ਦੁਨੀਆਂ ਵੀ ਕਮਾਈ ਕੀਤੀ ਹੈ, ਤੇ ਰਾਤ ਨੂੰ ਤਾਂ ਦੁਨੀਆਂ ਵੀ ਕਮਾਈ ਵੀ ਨਾ ਕੀਤੀ ਸੋ ਕੇ ਤਾਂ। ਤੇ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਫਿਰ ਇਹ ਸਮਾਂ ਨਾ ਤੁਹਾਡਾ, ਇਹ ਜ਼ਿੰਦਗੀ ਦੇ ਬੜੇ ਕੀਮਤੀ ਸਵਾਸ, ਇਹ ਫਿਰ ਇਵੇਂ ਮੰਨੋ ਵੀ ਤੁਹਾਡਾ ਜੀਵਨ ਇਹ ਰਾਤ ਵਾਂਗੂ ਹੀ ਜਾ ਰਿਹਾ, ਦਿਨ ਵੀ ਕਈਆਂ ਦਾ ਰਾਤੀ ਵਾਂਗੂ ਜਾ ਰਿਹਾ। ਫਿਰ ਜੇ ਤੁਸੀਂ ਨਾਮ ਨਹੀਂ ਨਾ ਜਪਦੇ, ਜੇ ਪਰਮਾਤਮਾ ਨੂੰ ਚੇਤੇ ਨਹੀਂ ਨਾ ਰੱਖਦੇ, ਫਿਰ ਤੁਹਾਡੇ ਦਿਨ ਵੀ ਕਈਆਂ ਦੇ ਫਿਰ ਰਾਤ ਵਾਂਗੂ ਹੀ ਜਾ ਰਹੇ ਨੇ, ਕਿਉਂਕਿ ਨਾਮ ਦੀ ਕਮਾਈ ਤਾਂ ਕੁਝ ਹੋਈ ਨਹੀਂ। ਤੇ ਨਾਮ ਦੀ ਕਮਾਈ ਬੜੀ ਜ਼ਰੂਰੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਬਾਲਕ ਬਿਰਦ ਨਾ ਸੁਰਤ ਪਰਾਮ। ਬਾਲਕ, ਬਚਪਨ ਤੇਰੇ ਤੇ ਆਇਆ, ਉਸ ਮਾਲਕ ਨੇ ਬੜੀ ਕਿਰਪਾ ਕੀਤੀ, ਤੂੰ ਬਚਪਨ ਵਿੱਚ ਨਾਮ ਨਹੀਂ ਜਪਿਆ। ਫਿਰ ਕਹਿੰਦੇ ਨੇ ਬਿਰਦ ਹੋ ਗਿਆ, ਤੂੰ ਬੁੱਢਾ ਹੋ ਗਿਆ, ਬੁਢੇਪੇ ਵਿੱਚ ਵੀ ਉਸ ਪਰਮਾਤਮਾ ਦੇ ਚਰਨਾਂ ਵਿੱਚ ਆਪਣੀ ਸੁਰਤ ਨਹੀਂ ਟਿਕਾਈ। ਪਰ ਜੋ ਬਨ ਬੁੱਢੇ ਅਭਿਮਾਨ, ਪਰ ਜੋ ਬਨ, ਜੋ ਬੰਦਾ ਪਾਓ ਜਵਾਨੀ, ਪਰ ਜਵਾਨੀ ਆਈ ਤੇਰੇ ਤੇ, ਸਾਰਿਆਂ ਤੇ ਆਉਂਦੀ ਆ। ਕਹਿਣ ਲੱਗੇ ਉਹਦੇ ਪਤਾ ਤੇਰਾ ਹਾਲ ਕੀ ਸੀ? ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਨੇ ਸਾਨੂੰ, ਕਹਿਣ ਲੱਗੇ ਤੂੰ ਤਾਂ ਭਰ ਜਵਾਨੀ ਚ ਹੰਕਾਰਿਆ ਹੀ ਫਿਰੀ ਗਿਆ, ਤੂੰ ਤਾਂ ਅਭਿਮਾਨ ਚ ਹੀ ਡੁੱਬਿਆ ਫਿਰੀ ਗਿਆ, ਬੜਾ ਅਭਿਮਾਨ ਸੀ ਤੈਨੂੰ ਜਵਾਨੀ ਦਾ। ਤੇ ਸੱਚ ਜਾਣਿਓ, ਕਿਸੇ ਵਿਰਲੇ ਤੇ ਜਿਸ ਤੇ ਵਾਹਿਗੁਰੂ ਜੀ ਦੀ ਕਿਰਪਾ ਹੋਏ, ਅੱਤ ਦੀ ਕਿਰਪਾ ਹੋਏ, ਬਸ ਉਸਦੇ ਹੀ ਅੰਦਰ ਜਵਾਨੀ ਚ ਨਿਮਰਤਾ ਰਹਿੰਦੀ ਹੈ, ਨਹੀਂ ਤਾਂ ਅਭਿਮਾਨ ਸੱਚ ਵਿੱਚ ਹੀ ਬਹੁਤ ਅਭਿਮਾਨ ਰਹਿੰਦਾ ਜਵਾਨੀ ਚ ਬੰਦੇ। ਗੁਰਦੇਵ ਕਹਿੰਦੇ, ਕਹਿਣ ਲੱਗੇ ਪਿਆਰਿਓ, ਕਦੇ ਭਗਤ ਕਬੀਰ ਜੀ ਨੂੰ ਪੜ੍ਹੋ,

ਇੱਥੇ ਮੈਂ ਇੱਕ ਥੋੜਾ ਜਿਹਾ ਖੁਲਾਸਾ ਕਰਾਂਗਾ। ਰਾਮ ਜਪੋ ਜੀ ਪਾਠ ਨਹੀਂ ਹੈ। ਕਿਤੇ ਰਾਮ ਜਪੋ ਜੀ ਕਰਦੇ ਹਾਂ ਨਾ ਆਪਾਂ, ਤਾਂ ਫਿਰ ਇਹ ਫਸਟ ਪਰਸਨ ਦੀ ਗੱਲ ਨਹੀਂ ਰਹੇਗੀ, ਇਹ ਸੈਕੰਡ ਪਰਸਨ ਦੀ ਗੱਲ ਹੋ ਜਾਏਗੀ। ਗੁਰਬਾਣੀ ਵਿਆਕਰਣ ਮੁਤਾਬਕ ਵੀ ਤੁਸੀਂ ਜਪੋ ਨਾਮ, ਨਾਮ ਜਪੋ ਜੀ ਐਸੇ ਐਸੇ ਵੀ ਇਸ ਤਰ੍ਹਾਂ ਨਾਮ ਜਪੋ, ਕੌਣ ਤੁਸੀਂ ਜਪੋ, ਜੇਕਰ ਇੱਕ ਬਿੰਦੀ ਲਾ ਕੇ ਪਾਠ ਨਾ ਕੀਤਾ, ਇਹ ਸੈਕੰਡ ਪਰਸਨ ਦੀ ਗੱਲ ਹੋ ਜਾਏਗੀ ਵੀ ਤੁਸੀਂ ਨਾਮ ਇਸ ਤਰ੍ਹਾਂ ਜਪੋ ਜਿਸ ਤਰ੍ਹਾਂ ਧੁਰੂ ਤੇ ਪ੍ਰਹਿਲਾਦ ਨੇ ਜਪਿਆ, ਉਹਨਾਂ ਦੀ ਛੋਟੀ ਉਮਰ ਸੀ। ਤੇ ਇੱਥੇ ਤਾਂ ਫਸਟ ਪਰਸਨ ਦੀ ਗੱਲ ਹੈ, ਰਾਮ ਜਪੋ ਜੀ ਐਸੇ ਐਸੇ, ਇਹ ਮਨੁੱਖਾ ਕਦੇ ਆਪਣੀ ਜਿੰਦ ਨੂੰ ਕਿਹਾ ਕਰ, ਦੂਜਿਆਂ ਨੂੰ ਨਹੀਂ ਆਪਣੇ ਆਪ ਨੂੰ ਕਿਹਾ ਕਰ, ਪਹਿਲਾਂ ਆਪਣੇ ਆਪ ਸੰਵਾਰਨਾ, ਪਹਿਲਾਂ ਆਪਣੇ ਆਪ ਨੂੰ ਕਿਹਾ ਕਰ। ਕੀ ਕਹਿਣਾ ਜੇ, ਕਹਿਣ ਲੱਗੇ ਐ ਮੇਰੀ ਜਿੰਦੇ, ਮੈਂ ਇਸ ਤਰ੍ਹਾਂ ਨਾਮ ਜਪਾਂ ਜਿਸ ਤਰ੍ਹਾਂ ਧੁਰੂ ਤੇ ਪ੍ਰਹਿਲਾਦ ਨੇ ਜਪਿਆ, ਛੋਟੀ ਉਮਰੇ ਜਪਿਆ। ਕਿ ਸੱਚ ਜਾਣੀਓ ਸਾਧ ਸੰਗਤ ਜੀ, ਜਦੋਂ ਤੱਕ ਇਹ ਦੁਨੀਆ ਰਹੇਗੀ, ਜਦੋਂ ਤੱਕ ਇਹ ਦੁਨੀਆ ਰਹੇਗੀ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਹ ਆਵਾਜ਼ ਆਉਂਦੀ ਰਹੇਗੀ, ਪਿਆਰਿਆ ਤੂੰ ਕਿਉਂ ਨਹੀਂ ਬਚਪਨ 'ਚ ਨਾਮ ਜਪ ਸਕਦਾ। ਪਰ ਕਦੇ ਆਪਣੇ ਆਪ ਨੂੰ ਧਿਕਾਰੇ ਤਾਂ ਸਹੀ, ਆਪਣੇ ਆਪ ਨੂੰ ਕਹੇ ਤਾਂ ਸਹੀ। ਇੱਕ ਮੈਂ ਹੋਰ ਜ਼ਿਕਰ ਕਰਾਂ, ਦੂਜਿਆਂ ਨਾਲ ਲੜਨਾ ਬੜਾ ਸੌਖਾ ਹੈ, ਆਪਣੇ ਆਪ ਦੇ ਨਾਲ ਲੜਨਾ ਬਹੁਤ ਔਖਾ ਹੈ। ਦੂਜਿਆਂ ਨੂੰ ਸਮਝਾਉਣਾ ਬਹੁਤ ਸੌਖਾ ਹੈ, ਆਪਣੇ ਆਪ ਨੂੰ ਸਮਝਾਉਣਾ ਬਹੁਤ ਔਖਾ ਹੈ। ਤੇ ਮਨੁੱਖ ਯਤਨ ਇਹੀ ਕਰਦਾ ਵੀ ਦੂਜਿਆਂ ਨੂੰ ਸਮਝਾਈਏ, ਦੂਜਿਆਂ ਨੂੰ ਸਮਝਾਉਣ ਦਾ ਯਤਨ ਕਰਦਾ, ਆਪਣੇ ਆਪ ਨੂੰ ਸਮਝਾ ਪਹਿਲਾਂ ਤੋਂ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ, ਧਰੂ ਤੇ ਪ੍ਰਹਿਲਾਦ ਨੇ ਕਿਉਂ ਜਪਿਆ ਬਚਪਨ ਵਿੱਚ, ਉਹਦੇ ਪਿੱਛੇ ਵੀ ਇੱਕ ਕਾਰਨ ਹੈ। ਉਹਨਾਂ ਨੇ ਐਵੇਂ ਨਹੀਂ ਜਪਿਆ, ਕਿਉਂਕਿ ਕਈ ਵਾਰ ਮਨੁੱਖ ਦੇ ਹਿਰਦੇ ਨੂੰ ਕੋਈ ਇਹੋ ਜਿਹੀ ਸੱਟ ਵੱਜਦੀ ਹੈ, ਬੰਦੇ ਦੇ ਨਾਲ ਕੋਈ ਇਹੋ ਜਿਹੀ ਘਟਨਾ ਘਟਦੀ ਹੈ ਜਿਹੜੀ ਅੰਦਰ ਨੂੰ ਇੰਨੀ ਸੱਟ ਮਾਰਦੀ ਹੈ ਕਿ ਉਸਦਾ ਜੀਵਨ ਤਬਦੀਲ ਹੋ ਜਾਂਦਾ ਹੈ। ਕਈ ਵਾਰ ਇਸ ਤਰ੍ਹਾਂ ਦੇ ਦਾਤਾਂ ਬੋਲ ਕਹਿ ਲਈਏ, ਕਈ ਵਾਰ ਬੋਲ ਵੀ ਬੰਦੇ ਨੂੰ ਅੰਦਰ ਕੋਈ ਕਰਾਰੇ ਬੋਲ ਚੁੱਭ ਜਾਂਦੇ ਨੇ ਅਤੇ ਬੰਦੇ ਦੀ ਜ਼ਿੰਦਗੀ ਨੂੰ ਬਦਲ ਦਿੰਦੇ ਨੇ। ਕਈ ਵਾਰ ਕੋਈ ਘਟਨਾ ਬੰਦੇ ਦੇ ਨਾਲ ਐਸੀ ਹੋ ਜਾਂਦੀ ਹੈ ਜੇ ਬੰਦੇ ਦਾ ਰਾਹ ਹੀ ਬਦਲ ਜਾਂਦਾ ਜ਼ਿੰਦਗੀ ਦਾ। ਇਸੇ ਤਰ੍ਹਾਂ ਦੀ ਘਟਨਾ ਦੋਹਾਂ ਦੇ ਨਾਲ ਹੋਈ ਹੈ। ਧਰੂ ਭਗਤ ਛੋਟੀ ਉਮਰ ਹੈ, ਆਪਣੇ ਪਿਤਾ ਦੇ ਮਹਿਲਾਂ 'ਚ ਜਾਂਦਾ ਹੈ, ਉਤਾਨਪਾਦ ਰਾਜਾ ਹੱਸਦਾ ਹੋਇਆ ਧਰੂ ਜਾਂਦਾ ਹੈ। ਪਿਤਾ ਨੇ ਵੀ ਫੜ ਕੇ ਆਪਣੀ ਗੋਦ 'ਚ ਲੈ ਲਿਆ, ਗੋਦ 'ਚ ਬਿਠਾ ਲਿਆ। ਪਰ ਜਿਹੜੀ ਮਤਰੇਈ ਮਾਂ ਹੈ, ਸੋਤੇਲੀ ਮਾਂ ਆਪਾਂ ਕਹਿ ਲਈਏ, ਸੌਖੇ ਸ਼ਬਦਾਂ ਵਿੱਚ ਗੱਲ ਸਮਝ 'ਚ ਆ ਜਾਵੇ, ਮਤਰੇਈ ਮਾਂ ਵੀ ਹੈ ਨਾਲ, ਸੋਤੇਲੀ ਮਾਂ, ਉਸਨੂੰ ਇਹ ਗੱਲ ਚੰਗੀ ਨਹੀਂ ਲੱਗੀ ਵੀ ਇਹ ਮੇਰਾ ਬੱਚਾ ਨਹੀਂ। ਤੇ ਫਿਰ ਇਹ ਮੇਰੇ ਪਤੀ ਦੀ ਗੋਦ ਵਿੱਚ ਕਿਉਂ ਬੈਠਾ, ਮਾਂ ਦੂਜੀ ਹੈ, ਪਿਤਾ ਤਾਂ ਉਹੀ ਹੈ, ਪਰ ਉਸਨੂੰ ਇਹ ਗੱਲ ਚੰਗੀ ਨਾ ਲੱਗੀ। ਉਹ ਮਤਰੇਈ ਮਾਂ ਆਈ, ਧਰੂ ਦਾ ਹੱਥ ਫੜਿਆ ਤੇ ਗੋਦ ਚੋਂ ਕੱਢ ਕੇ ਬਾਹਰ ਕਰ ਦਿੱਤਾ। ਅੱਜ ਸੱਟ ਵੱਜੀ ਕਿਉਂ, ਤੇ ਭਾਈ ਗੁਰਦਾਸ ਜੀ ਤਾਂ ਕਹਿੰਦੇ ਨੇ, ਕਹਿਣ ਲੱਗੇ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ। ਦੁਨੀਆਂ ਦੇ ਲੋਕੋ ਲਾੜ ਤਾਂ ਸਾਰੇ ਹੀ ਲੜਾਉਂਦੇ ਨੇ, ਚਾਚੇ ਤਾਏ ਮਾਮੇ ਮਾਸੇ ਸਾਰੇ ਰਿਸ਼ਤੇਦਾਰ ਲਾੜ ਲੜਾਉਂਦੇ ਨੇ, ਪਰ ਕਹਿਣ ਲੱਗੇ ਪਿਤਾ ਵਰਗਾ ਲਾੜ ਕੋਈ ਨਹੀਂ ਲੜਾ ਸਕਦਾ, ਪਿਤਾ ਵਰਗੀ ਕੁਰਬਾਨੀ ਕੋਈ ਨਹੀਂ ਦੇ ਸਕਦਾ ਆਪਣੇ ਬੱਚੇ ਵਾਸਤੇ।
पिता वो शख्सियत है। कर उपदेश छिड़के बहुपाती बहुड़ पिता गल लावे। कई बार बच्चे दी भलाई वास्ते पिता बच्चे नु झड़क भी देंदा है, गुस्से भी कई बार हो जाता, पर बहुड़ पिता गल लावे, मुड़ के फिर अपने बच्चे नु अपनी गोद विच लैके उसनु प्यार देंदा है, अपने सुख छड़ देंदा बच्चियां दे सुखां दे वास्ते, अपने सुखां नु दाते लगा देंदा है। मैं सुख माणा ना माणा कोई गल नहीं, मेरा सर जाएगा, पर अपने बच्चियां दे सुखां दे वास्ते हरेक उपराला करदा है। ते अज जदों पिता दी गोद विच कढ़िया, ध्रुव अपनी मां दे कोल गया ते मां नूं इक गल पुछी, मां मैनूं इक गल दस, तू तां कहिंदी सी मैं राणी आ, पर तू ये दस भी तू राणी है कि तू बांदी है। मेरे नाल तां ए सलूक होया भी जिस तरह बांदी वाले बच्चे दे नाल होवे, मेरे नाल तां ओ सलूक कीता गया महलां च, तू तां मैनूं कहिंदी रही भी मैं राणी हैगी। जे तू राणी है तो फिर मैं राणी का पुत्र हैगा, राजे का पुत्र हैगा, फिर मैनू अपने पिता की गोद चो क्यों कढ़िया गया। अज मां समझ गई कि अज इनू अंदर सट वजी है, अज जे किते इसनू भगती का राह दिखाया जाए इसका जीवन तब्दील हो जाएगा। ते मां नू एक गल होर पुछी, मां मैं धक्के लग गए मैनू कोई गल नहीं, पर मैं एक गल तेरे तो पुछांगा। भाई गुरदास जी कहिंदे ने, कहिण लगे अपनी मां नू पुछदा है, मां किस उद्दम ते राज मिलै सत्रु ते सब होवन मित, मां मैनू ओ उद्दम दस तू जिस उद्दम नू करण नाल, जिस मशक्कत नू जिस मेहनत नू करके मैनू राज हासिल हो जे। राज कहा सी क्योंकि गल ए सी, जिस राज ते मेरा बापू बैठा, मैनू अपने पियो दी गोद चो धक्का दिता गया, मैं ओ उद्दम करांगा कि इस राज नू हासिल करांगा, इस राज नू ही हासिल करांगा मैं। मन च तां ए सी, ते मां समझ गई सी, मां कहिंदी परमेश्वर आराधी है जिदू होए पतित पुनीता, जिदू होइए पतित पुनीता, ऐ मेरे बच्चे तेनू धक्के ना वजदे अपने पिता की गोद चो, बस मेरी भगती नहीं सी, मैं राजे दे घर जम्मी आ ते राजे की पत्नी हैगी, मैं राजे की धी ते राजे की पत्नी हैगी, पर बस मेरी भगती नहीं मेरे बच्चे, तां अज तेनू पिता की गोद चो कढ़ दिता। बस अज ध्रुव ने एक ही गल कही, मां मैं फिर हुण भगती करांगा। भगती दे राह ते तुर के भगती कीती, परमात्मा दा मेल होया, ते बाद च फिर जदों राज मिलन लग्या ते फिर गुरबाणी कहिंदी है, कहिण लगे अवस्था यह बन जाती है मनुख दी, राज ना चाहो मुकत ना चाहो मन प्रीत चरण कमलारे। परमात्मा दे जिहड़े भगत ने उन्हां नूं राज दी लालसा खत्म, नहीं चाहिदा राज, की करना, क्यों आत्म जिणै सगल वस ताकै जाका सतगुर पूरा। जिहड़ा अपने आप नूं जित लए, गुरु नानक साहिब जी नूं वी पुछ लैने आ, मन जीतै जग जीत, लो जी बहुत वड्डी गल है। जिसने अपने मन नूं जित लिया, इवें मन लो कि उसने सारा संसार जित लिया। हुण फिर सवाल खड़ा हो जाता सतसंगत जी, फिर सवाल बन जाएगा, कोई कहेगा लो जी भाई साहब जी ये किवें हो सकदा है, जिस बंदे ने अपना मन जित लिया उन्हें सारा संसार किवें जित लिया। इत्थे तां राजे होर बैठे ने, अपने अपने देश दे राजे बैठे ने सारे,
ਉਹ ਮਾਲਕ ਨੇ ਆਪਣੇ ਆਪਣੇ ਦੇਸ਼ ਦੇ, ਕਿਉਂਕਿ ਦੁਨੀਆਵੀ ਰਾਜ ਦੀ ਉਸ ਬੰਦੇ ਦੀ ਲਾਲਸਾ ਹੀ ਖਤਮ ਹੋ ਜਾਂਦੀ ਹੈ। ਮਨ ਪ੍ਰੀਤ ਚਰਨ ਕਮਲਾਰੇ, ਉਹ ਤਾਂ ਕਹਿੰਦਾ ਬਸ ਮੈਨੂੰ ਤਾਂ ਇੱਕੋ ਹੀ ਚੀਜ਼ ਚਾਹੀਦੀ ਹੈ ਕਿ ਪਰਮਾਤਮਾ ਦੇ ਚਰਨਾਂ ਦਾ ਪਿਆਰ ਚਾਹੀਦਾ ਹੈ, ਮੈਨੂੰ ਦੁਨੀਆ ਵੀ ਰਾਜ ਨਹੀਂ ਚਾਹੀਦੇ। ਤੇ ਸੱਚ ਜਾਣੀਓ ਸਾਧ ਸੰਗਤ ਜੀ, ਜਿਹੜਾ ਬੰਦਾ ਆਪਣੇ ਮਨ ਨੂੰ ਜਿੱਤ ਲਏ, ਗੁਰੂ ਨਾਨਕ ਸਾਹਿਬ ਜੀ ਐਵੇਂ ਨਹੀਂ ਕਹਿੰਦੇ ਮਨ ਜੀਤੈ ਜਗ ਜੀਤ, ਭਾਓ ਉਸਨੂੰ ਸਾਰੇ ਸੰਸਾਰ ਤੋਂ ਕੋਈ ਫਰਕ ਨਹੀਂ ਪੈਂਦਾ। ਜਿਸਨੇ ਆਪਣੇ ਮਨ ਨੂੰ ਜਿੱਤ ਲਿਆ, ਜਿਸਨੇ ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕ ਲਿਆ, ਉਹ ਤਾਂ ਆਪਣੇ ਆਪ 'ਚ ਰਾਜਾ ਹੈ। ਰਾਜਾ ਨਹੀਂ, ਰਾਜਿਆਂ ਦਾ ਵੀ ਰਾਜਾ ਹੈ, ਉਸਨੂੰ ਲਾਲਸਾ ਨਹੀਂ, ਉਸਨੂੰ ਫਿਰ ਕੋਈ ਦੁੱਖ ਨਹੀਂ, ਸਾਰੇ ਦੁੱਖ ਖਤਮ। ਕਿਉਂਕਿ ਦੁੱਖ ਉਦੋਂ ਤੱਕ ਹੈ ਜਦੋਂ ਤੱਕ ਸਾਡੀ ਲਾਲਸਾ ਬਣੀ ਰਹਿੰਦੀ ਹੈ, ਸਾਨੂੰ ਇੱਕ ਆਸ ਲੱਗੀ ਰਹਿੰਦੀ ਹੈ। ਜਿਸ ਬੰਦੇ ਤੋਂ ਸਾਨੂੰ ਆਸ ਹੋਵੇ ਵੀ ਇਸ ਤੋਂ ਸਾਨੂੰ ਕੁਝ ਮਿਲਣਾ ਹੈ, ਮਿਲ ਜਾਵੇਗਾ, ਮਿਲ ਜਾਵੇਗਾ, ਅਸੀਂ ਆਸ ਲਾਈ ਬੈਠੇ ਤੇ ਨਾ ਮਿਲੇ ਤਾਂ ਫਿਰ ਨਿਰਾਸ਼ ਹੋ ਜਾਂਦਾ ਬੰਦਾ। ਤੇ ਜੇ ਕਿਤੇ ਪਹਿਲਾਂ ਹੀ ਮਨ ਪੱਕਾ ਕਰਕੇ ਰੱਖੇ ਮੈਂ ਇਹਦੇ ਕੋਲੋਂ ਕੁਝ ਨਹੀਂ ਲੈਣਾ, ਮੈਨੂੰ ਨਹੀਂ ਕੁਝ ਚਾਹੀਦਾ, ਫਿਰ ਤਾਂ ਨਹੀਂ ਨਾ ਕੋਈ ਦੁੱਖ ਹੈ, ਫਿਰ ਤਾਂ ਕੋਈ ਦੁੱਖ ਦਾ ਕਾਰਨ ਹੀ ਨਹੀਂ। ਕਾਰਨ ਦੁੱਖਾਂ ਦਾ ਕਾਰਨ ਹੀ ਸਾਡੀ ਮੰਗਾਂ ਤੇ ਸਾਡੀ ਲਾਲਸਾ, ਸਾਡੀਆਂ ਇੱਛਾ, ਬਸ ਇਹ ਸਾਡੇ ਦੁੱਖਾਂ ਦਾ ਕਾਰਨ ਬਣਦੀਆਂ ਨੇ। ਤੇ ਜਦੋਂ ਤੱਕ ਇਹ ਹੈਗੀਆਂ ਉਦੋਂ ਤੱਕ ਤਾਂ ਮਨ ਨੂੰ ਨਹੀਂ ਜਿੱਤ ਸਕਦਾ ਬੰਦਾ। ਜਿਸ ਦਿਨ ਮਨ ਨੂੰ ਜਿੱਤ ਲਿਆ ਫਿਰ ਇਹ ਦੁਨੀਆ ਵੀ ਲਾਲਸਾਵਾਂ ਬਿਲਕੁਲ ਖਤਮ ਹੋ ਜਾਂਦੀਆਂ ਨੇ। ਨਹੀਂ ਇੱਛਾ ਹੈ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮੈਨੂੰ ਤਾਂ ਨਹੀਂ ਲਾਲਸਾ ਹੈ ਫਿਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਪਿਆਰਿਓ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਧਰੂ ਦੀ ਗੱਲ ਆਪਾਂ ਕਰ ਲਈ, ਪ੍ਰਹਿਲਾਦ ਸਾਰੇ ਜਾਣੂ ਹੋ ਤੁਸੀਂ, ਹਰ ਜੁਗ ਜੁਗ ਭਗਤ ਉਪਾਇਆ ਨਿਤਾ ਪ੍ਰਤੀ ਆਪਾਂ ਸੁਣਦੇ ਹਾਂ, ਹਰੇਕ ਦਿਨ ਆਪਾਂ ਸੁਣਦੇ ਹਾਂ ਸਵੇਰੇ ਕੀਰਤਨ 'ਚ ਆ ਸਾਖੀ ਵਾਰ 'ਚ। ਚੌਥੇ ਪਾਤਸ਼ਾਹ ਜੀ, ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾ ਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਇਹਦੇ ਅਰਥ ਕਰਕੇ ਸਮਾਪਤੀ ਕਰੀਏ ਫਿਰ ਆਪਾਂ। ਹਰ ਜੁਗ ਜੁਗ ਭਗਤ ਉਪਾਇਆ, ਉਸ ਪਰਮਾਤਮਾ ਨੇ ਹਰੇਕ ਯੁਗ ਦੇ ਅੰਦਰ ਭਗਤ ਪੈਦਾ ਕੀਤੇ ਨੇ। ਇਸੇ ਤਰ੍ਹਾਂ ਜਦੋਂ ਇਹ ਹਰਨਾ ਖਸ ਪਰਮਾਤਮਾ ਦੀ ਉਪਾਸਨਾ ਕਰਦਾ ਹੈ, ਕਹਿਣ ਲੱਗੇ ਇਸ ਨੂੰ ਇੱਕ ਵਾਰ ਮਿਲ ਗਿਆ ਵੀ ਇਹਦੇ ਮੌਤ, ਇਹਨੇ ਵਰ ਮੰਗਿਆ ਭਗਤੀ ਕਰਕੇ, ਕਹਿਣ ਲੱਗੇ ਮੇਰੀ ਮੌਤ ਨਾ ਦਿਨ ਹੋਵੇ ਨਾ ਰਾਤ ਹੋਵੇ, ਘਰ ਹੋਵੇ ਨਾ ਬਾਹਰ ਹੋਵੇ, ਧਰਤੀ 'ਤੇ ਹੋਵੇ ਨਾ ਅਸਮਾਨ 'ਚ ਹੋਵੇ, ਅਸਤਰ ਤੋਂ ਹੋਵੇ ਨਾ ਸਸਤਰ ਤੋਂ ਹੋਵੇ। ਭਾਓ ਇਹ ਜਦੋਂ ਇਹਨੇ ਦੇਖਿਆ ਵੀ ਹੁਣ ਤਾਂ ਮੇਰੀ ਮੌਤ ਹੈ ਹੀ ਨਹੀਂ, ਮੈਂ ਤਾਂ ਸਾਰੀ ਮੰਗਾਂ ਮੰਗ ਲਈਆਂ, ਕਿਸੇ ਵੀ ਤਰੀਕੇ ਨਾਲ ਕੋਈ ਮੈਨੂੰ ਮਾਰ ਨਹੀਂ ਸਕਦਾ, ਤੇ ਫਿਰ ਇਹ ਆਪਣੇ ਆਪ ਨੂੰ ਹੀ ਰੱਬ ਅਖਵਾਉਣ ਲੱਗ ਪਿਆ, ਇਹ ਰੱਬ ਦਾ ਸ਼ਰੀਕ ਬਣ ਗਿਆ। ਇਹ ਕਹਿੰਦਾ ਦੁਨੀਆ ਨੂੰ, ਕਹਿੰਦਾ ਲੋਕੋ ਹੁਣ ਮੈਂ ਹੀ ਰੱਬ ਹੈਗਾ, ਕਿਉਂਕਿ ਸਭ ਕੁਝ ਪਾਵਰ ਆ ਗਈ ਵੀ ਇਹਨੂੰ ਕੋਈ ਮਾਰ ਨਹੀਂ ਸਕਦਾ, ਕਿਸੇ ਵੀ ਤਰੀਕੇ ਨਾਲ ਮੌਤ ਹੈ ਨਹੀਂ। ਫਿਰ ਇਹ ਕਹਿੰਦੇ ਵੀ ਹੁਣ ਤਾਂ ਮੈਂ ਹੀ ਰੱਬ ਹੈਗਾ। ਤੇ ਦੇਖੋ ਬੜੇ ਕਮਾਲ ਦੀ ਗੱਲ ਕਿ ਪਰਮਾਤਮਾ ਨੇ ਕਿਸ ਤਰ੍ਹਾਂ ਮਾਰਿਆ, ਨਾ ਦਿਨ ਹੈ ਨਾ ਰਾਤ ਹੈ, ਅੱਧਾ ਸੂਰਜ ਚਮਕ ਰਿਹਾ ਅੱਧਾ ਲੁਕਿਆ ਹੋਇਆ ਹੈ, ਇੱਕ ਪੈਰ ਘਰ ਦੇ ਅੰਦਰ ਹੈ ਇੱਕ ਪੈਰ ਘਰ ਦੇ ਬਾਹਰ ਹੈ, ਤੇ ਨਾ ਇਹ ਉਸ ਵੇਲੇ ਘਰ 'ਚ ਹੈ ਨਾ ਬਾਹਰ ਹੈ। ਇਹਦੀ ਮੌਤ ਨਾ ਧਰਤੀ 'ਤੇ ਨਾ ਅਸਮਾਨ 'ਤੇ, ਆਪਣੇ ਪੈਰਾਂ 'ਤੇ ਹੀ ਰੱਖ ਲਿਆ, ਨਾ ਧਰਤੀ 'ਤੇ ਹੈ ਅਤੇ ਨਾ ਅਸਮਾਨ 'ਤੇ ਹੈ। ਇਹਦੀ ਮੌਤ ਨਾ ਸ਼ਸਤਰ ਤੋਂ ਨਾ ਅਸਤਰ ਤੋਂ, ਨੌਧਰਾਂ ਤੋਂ ਹੀ ਇਹਦਾ ਸੀਨਾ ਚੀਰ ਕੇ ਰੱਖ ਦਿੱਤਾ। ਕਿਉਂ?
ਗੁਰਬਾਣੀ ਦਾ ਫੈਸਲਾ ਹੈ, ਜੋ ਜੋ ਤੇਰੇ ਭਗਤ ਦੁੱਖ ਆਏ ਉਹ ਤਤਕਾਲ ਤੁਮ ਮਾਰਾ। ਵਾਹਿਗੁਰੂ ਜੀ, ਇਹ ਅਟਲ ਸੱਚਾਈ ਹੈ। ਅੱਜ ਤੱਕ ਜਿਸ ਜਿਸ ਨੇ ਵੀ ਤੇਰੇ ਭਗਤਾਂ ਨੂੰ ਦੁਖੀ ਕੀਤਾ, ਪਰੇਸ਼ਾਨ ਕੀਤਾ, ਤੇਰੇ ਭਗਤਾਂ ਨੂੰ ਦੁੱਖ ਦਿੱਤੇ, ਉਹਨਾਂ ਨੂੰ ਤੂੰ ਛੱਡਦਾ ਨਹੀਂ, ਉਹਨਾਂ ਨੂੰ ਤੂੰ ਮਾਰ ਦਿੰਦਾ ਹੈ। ਸੱਚਾਈ ਹੈ। ਤੇ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ।

0: ਫੇਰ ਇੱਥੇ ਕਥਾ ਦੀ ਆਰੰਭਤਾ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ ਤੇ ਨਾਲ ਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਾਧ ਸੰਗਤ ਜੀ ਮੈਨੂੰ ਅਸੀਸ ਦਿਓ, ਕਿਉਂਕਿ ਸੰਗਤ ਦੀ ਅਸੀਸਾਂ ਗੁਰੂ ਦੀ ਕਿਰਪਾ ਬੜਾ ਕੰਮ ਕਰਦੀਆਂ ਨੇ। ਅਸੀਸ ਦਿਓ ਸਾਰੇ, ਮੈਂ ਇਹ ਗੁਰਮਤ ਵਿਚਾਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਦਾ, ਇਹ ਹੋਰ ਸੁਚੱਜੇ ਢੰਗ ਨਾਲ ਮੈਂ ਇਹ ਗੁਰਮਤ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਸਕਾਂ, ਜਾਂ ਹੋਰ ਵੀ ਜਿੱਥੇ ਸਤਿਗੁਰੂ ਜੀ ਸੇਵਾ ਲੈਂਦੇ ਨੇ ਮੈਂ ਹੋਰ ਸੁਚੱਜੇ ਢੰਗ ਨਾਲ ਸੰਗਤ ਨਾਲ ਸਾਂਝ ਪਾ ਸਕਾਂ। ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ, ਮੇਰੇ ਵਾਸਤੇ ਅਰਦਾਸ ਕਰਿਓ, ਅਸੀਸਾਂ ਦਿਓ। ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਅਗਤ ਸਿੰਘ ਜੀ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਉਣ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਕੀਰਤਨੀ ਜਥਾ, ਆਪ ਜੀ ਨੂੰ ਕਿਤੇ ਰਾਹੀਂ ਜੋੜਨਗੇ ਉਹਨਾਂ ਪਾਸ ਪਿਆਰ ਸਿਕਾ ਸਰਨ ਕਰਿਓ ਜੀ। ਸਤਿਸੰਗ ਜੀ, ਆਉਣ ਵਾਲੇ 17 ਮਈ ਨੂੰ ਐਤਵਾਰ ਨੂੰ ਗੁਰਦੁਆਰਾ ਸਾਹਿਬ ਹੇਵੜ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ, ਜਿਹਨਾਂ ਪੁਰਾਣੇ ਗੁਰੂ ਵਾਲੇ ਬੰਨਾ ਹੈ, ਉੱਥੇ ਆਪ ਜੀ ਪੰਜਾਂ ਪਿਰਤ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਆਪਣਾ ਜਨਮ ਸਫਲਾ ਕਰੋ। ਅਤੇ 18 ਮਈ ਤੋਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 22 ਮਈ ਤੱਕ ਸ਼ਾਮ ਦੇ ਦੀਵਾਨਾਂ ਵਿੱਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ ਕਥਾ ਵਾਸਤੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਾਈ ਭਾਈ ਸਾਹਿਬ ਦਾ ਸਮਾਂ 8 ਤੋਂ 9 ਹੋਵੇਗਾ। ਅਤੇ June 1984 ਦੇ ਤੀਜੇ ਘੱਲੂਘਾਰੇ ਦੌਰਾਨ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਵੱਲੋਂ ਗੁਰਦੁਆਰਾ ਸਿੱਖ ਸੇਵਾਦਾਰਾਂ ਵੱਲੋਂ ਆਪ ਸਹਿਜ ਪਾਠ ਕੀਤਾ ਜਾਂਦਾ ਹੈ। ਇਸ ਵਾਰੀ ਸਹਿਜ ਪਾਠ ਆਉਣ ਵਾਲੇ ਸੋਮਵਾਰ 11 ਮਈ ਦਿਨ ਸੋਮਵਾਰ ਦੁਪਹਿਰ ਤੋਂ ਬਾਅਦ 3 ਵਜੇ ਪ੍ਰਾਰੰਭ ਹੋਵੇਗਾ। ਜਿਨ੍ਹਾਂ ਦੇ ਭੋਗ ਸਹਿਜ ਪਾਠ ਦੇ 7 ਜੂਨ ਵਾਲੇ ਦਿਨ ਐਤਵਾਰ ਵਾਲੇ ਦਿਨ ਪਾਏ ਜਾਣਗੇ ਸਵੇਰੇ 10 ਵਜੇ। ਆਪ ਜੀ ਜਿਨ੍ਹਾਂ ਨੇ ਪਾਠ ਵਿੱਚ ਸ਼ਾਮਿਲ ਹੋਣਾ ਹੈ, ਸੇਵਾ ਕਰਨੀ ਹੈ, ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜਾਂ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ।

ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਗਵਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤਾਵਨ ਕਾ ਸਦਕਾ ਸਰਬ ਸੁਖੋ ਵਹਿ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਗੁਰਧਾਮ ਹਨ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਮੰਦ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇ ਕੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀ ਆ ਗੁਰਮਿਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਦ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਐ ਨਾ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ

ਆਏ ਜੀਉ। ਜੁਗ ਦੁਆਪਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਉ। ਤਪ ਤਾਪਨ ਤਾਪੈ ਜਗ ਪੁਨ ਆਰੰਭੇ, ਅਤ ਕਿਰਿਆ ਕਰਮ ਕਮਾਏ ਜੀਉ। ਕਿਰਿਆ ਕਰਮ ਕਮਾਇਆ ਪੱਗ ਦੋਏ ਖਿਸਕਾਇਆ, ਦੋਏ ਪੱਗ ਟਿਕੈ ਟਿਕਾਏ ਜੀਉ। ਮਹਾਂ ਜੁਦ ਜੋਧ ਬਹੁ ਕਿੰਨੇ, ਵਿੱਚ ਹਉਮੈ ਪਚੈ ਪਚਾਏ ਜੀਉ। ਦੀਨ ਦਿਆਲ ਗੁਰੂ ਸਾਧ ਮਿਲਾਇਆ, ਮਿਲ ਸਤਗੁਰ ਮਲ ਲਹਿ ਜਾਏ ਜੀਉ। ਜਗ ਦੁਆਪਰ ਆਇਆ ਭਰਮ ਭਰਮਾਇਆ, ਹਰ ਗੋਪੀ ਕਾਨ ਉਪਾਏ ਜੀਉ। ਕਲ ਯੁਗ ਹਰ ਕੀਆ ਪੱਗ ਤ੍ਰੈ ਖਿਸਕੀਆ, ਪੱਗ ਚੌਥਾ ਟਿਕੈ ਟਿਕਾਏ ਜੀਉ। ਗੁਰ ਸ਼ਬਦ ਕਮਾਇਆ ਔਖਦ ਹਰ ਪਾਇਆ, ਹਰ ਕੀਰਤ ਹਰ ਸ਼ਾਂਤ ਪਾਏ ਜੀਉ। ਹਰ ਕੀਰਤ ਰੁਤ ਆਈ ਹਰ ਨਾਮ ਵਡਾਈ, ਹਰ ਹਰ ਨਾਮ ਖੇਤ ਜਮਾਇਆ। ਕਲਯੁਗ ਬੀਜ ਬੀਜੇ ਬਿਨ ਨਾਮੈ, ਸਭ ਲਾਹਾ ਮੂਲ ਗਵਾਇਆ।

ਤੀਜਾ ਪਗ ਤ੍ਰੈ ਖਿਸਕੀਆ ਪਗ ਚੌਥਾ ਟਿਕੈ ਟਿਕਾਏ ਜੀਓ ਜਨ ਨਾਨਕ ਗੁਰ ਪਾਇਆ ਮਨ ਹਿਰਦੈ ਨਾਮ ਲਖਾਏ ਜੀਓ।

0: ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੁੜ ਭਾਗੀ ਆਪ ਜੀ ਨੇ ਸੰਤ ਮਹਾਰਾਜ ਹਾਜ਼ਰੀ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀਆਂ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀ ਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ, ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਉ ਨ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰਾ ਰਾਮ ਕਾਰ, ਦੁਖ ਲੱਗੈ ਨ ਭਾਈ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ ਕਹੋ ਨਾਨਕ ਕਿਰਪਾ ਪਈ, ਪ੍ਰਭ ਭੇ ਸਹਾਈ ਸਲੋਕ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ, ਤਿਤ ਕਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ ਸਦਲੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾ।

ਵਿਸ ਵਿੱਚ ਅਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੂਲਨ ਤੇ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਾਓ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿ ਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਆਏ ਗੁਰੂ ਨਾਮ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਲਿਆ ਆਪ ਜੀ ਦੀ ਹਜ਼ੂਰੀ ਵਿੱਚ ਸਦਾ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਵਿੱਤਰ ਸਰੂਪ ਜੀ ਦੇ ਸੁਖਾਸਨ ਸੁਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਸੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਰਹਿਣ ਆਈ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾਮ ਚੱਲ ਕੇ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਾਂ ਮ੍ਰਿਤ ਜਾਗਰਤ ਬਖਸ਼ੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਛੱਡਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Ay, Guru. Ay, Guru. Ay, Guru. Ay, Guru. Ay, Guru.

Guru. Guru. Guru. Guru. Guru. Guru. Guru.

Vai, guru. Vai, guru.

Ah,

वाहे गुरु वाहे गुरु वाहे गुरु।

Guru, Vai Guru, Vai Guru, Vai Guru, Vai Guru, Vai Guru, Vai

Vai Guru, Vai Guru, Vai Guru, Vai Guru.

Vaheguru, Vaheguru, Vaheguru, Vaheguru, Vaheguru.

Guru Vaheguru Vaheguru Vaheguru

Vai Guru. Vai Guru. Vai Guru. Vai Guru. Vai Guru. Vai Guru. Vai Guru.

वाहेगुरु वाहेगुरु वाहेगुरु वाहेगुरु वाहेगुरु।

Vai, guru, vai, guru, vai, guru, vai.

Why, good.

Vaheguru, Vaheguru, Vaheguru.

लथ प्रभ शरणा प्रगटे पले संजोगा।

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ।

दर्शन परसिए गुरु के जन्म मरण दुख जाहे।

ਸਤਿਗੁਰ ਪ੍ਰਸਾਦ ਸੰਤਨ ਅਵਰਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਘਰ ਪਹਿਲਾ ਦੁਪਦੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੰਤਨ ਅਵਰ ਨਾ ਕਾਹੂ ਜਾਨੀ, ਮੇ ਪਰਵਾਹ ਸਦਾ ਰੰਗ ਹਰ ਕੈ। ਜਾ ਕੋ ਪਾਖ ਸੁਆਮੀ, ਧੰਨ ਧੰਨ ਸਾਹਿਬ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਵਿੱਤਰ ਮੁਖਵਾਕ ਰਾਗ ਟੋਡੀ ਦੇ ਵਿੱਚ ਹੈ ਜੀ, ਅੰਗ 711 712 ਤੇ ਬਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ। ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਸ਼੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਇ ਮਿਟਾਵੋ ਸਿਮਰੋ ਜਾਸ ਵਸਮ ਰੇਕੈ ਨਾਮ ਜਪਤ ਆਗੰਤ ਅਨੇਕੈ ਵੇਦ ਪ੍ਰਾਣ ਸਿਮਰ ਸੋਧਾਖਿਰ ਕਿੰਨੇ ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਦਨ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗੈ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਏ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਵਿਆਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅੰਧਕ ਹਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨੇਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿੰਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨੰਕਾਰਾ ਕਰ ਕਿਰਪਾ ਜਿਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਧ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਭਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਏ ਉਧਾਰੀ ਅਨਕ ਪੁੰਨ ਹੈ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਅਗਾਵੇ
ਜੇ ਮਾਰਗੇ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਅਨਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਅਨਕ ਬਿਘਨ ਜੈ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਅਸੰਗ ਤੋ ਸਾਜੈ ਪੈਂਡੇ ਮਹਾਂਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾਮ ਸਿਯਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ ਜਾਂ ਤ੍ਰਿਖਾ ਮਨ ਤੁਜ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੇ ਸੰਤ ਭਗਤ ਜਿਨਾ ਕੀ ਵਰਤਨ ਨਾਮ ਸੰਤ ਜਿਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਤ ਸਾਧਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਯੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ਨਾਏ ਵਿਯੋਗ

ਸਤਾਣੀ, ਹਰ ਪ੍ਰਤਾਪ ਜਾਣੇ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰ ਨਹੀਂ ਛਪੈ। ਹਰ ਕੀ ਭਗਤ ਮੁਕਤ ਭਉ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਾ ਦੁਖ ਲਥਾ। ਨਾਮ ਕੀ ਮਹਿਮਾ ਸੰਤਰਿ ਦਿਵਸੇ, ਸੰਤ ਪ੍ਰਤਾਪ ਦੁਰਤ ਸਭ ਨਸੈ। ਸੰਤ ਕਾ ਸੰਗਵਟ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਏ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ, ਪੇਖੇ ਸਰਵ ਟੰਡੋਲ, ਪੂਜ ਸੁਨਾਈ ਹਰ ਹਰੇ। ਨਾਨਕ ਨਾਮ ਮੋਲ ਅਸ਼ਪਰੀ, ਜਾਪ ਤਾਪ ਗਿਆਨ ਸਭ ਧਿਆਨ। ਖੜ ਸ਼ਾਸਤਰ ਸਿਮ੍ਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ। ਸਗਲ ਤਿਆਗ ਬਰਮ ਦੇ ਫਿਰਿਆ, ਅਨਕ ਪ੍ਰਕਾਰ ਕੀਏ ਬਹੁ ਜਤਨਾ। ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ ਹਉਮੈ ਕਰ ਰਾਤੀ। ਵਰਤ ਨੇਮ ਕਰੇ ਬਹੁ ਭਾਤੀ,

ਸਾਥ ਵੀ ਸਰਤੀ ਵੇ ਆਗਨ ਮਾਹੇ ਹੋਮਦ ਪ੍ਰਾਣ ਕਣਕ ਸਭ ਹੈਵਰ ਭੂਮ ਦਾਨ ਨਿਉਲੀ ਕਰਮ ਕਰੇ ਬੋ ਆਸਨ ਜੈਨ ਮਾਰ ਸੰਜਮ ਅਤ ਸਾਧਨ ਨਿਮਕ ਨਿਮ ਕਰ ਸੀਰ ਕਟਾਵੇ ਤੋ ਵੀ ਹੋਮੇ ਮਹਿਲ ਨਾ ਜਾਵੇ ਹਰ ਕੇ ਨਾਮ ਸਮਸਰ ਕਿਸ਼ਨਾ ਹੈ ਨਾਨ ਗੁਰਮੁਖ ਨਾਮ ਜਪਤ ਗਦ ਪਾਹੇ ਮਨ ਕਾਮਨਾ ਤੀਰ ਦੇ ਛੁੱਟੇ ਗਰਭ ਗੁਮਾਨ ਨਾ ਮੰਤੇ ਹੁੱਟੇ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ।

ਬਹੁਤ ਸਿਆਣ ਜਮਕਾ ਪੋ ਵਿਆਪੇ ਅਣਗ ਯਤਨ ਕਰ ਤ੍ਰਿਸ਼ਨ ਨਾ ਤ੍ਰਾਪੇ ਭੀਖ ਅਨੇਕ ਅਗਨੇ ਬੁਝੇ ਕੋਟ ਭਾਵ ਦਰਗੈ ਨੀ ਸਿਜੇ ਛੂਟ ਸੁਨਾਹੀ ਊ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾ ਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਹਉਮੈ ਛੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਣੀ ਪਰੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸੰਦਿਸ਼ਟੇ ਤਾ ਨਾਨਕ ਪਾਪ ਪੁੰਨ ਨਹੀਂ ਲਿਪਾ।

ਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗ ਆਪਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਔਰ ਨ ਜਾਣ ਸਕੋਏ ਸਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਵਖਾਣੀ

ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤੇ ਚੀਤ ਰੱਖ ਨਾਨਕ ਨਿਵਹੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ।

ਮਨ ਜਾਕੀ ਸੇਵਾ ਨੌਣ ਦਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ। ਜੋ ਠਾਕਰ ਸਤ ਸਦਾ ਹਜ਼ੂਰੇ ਤਾਂ ਕੋਵੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਕਤ ਜਾਨ ਸਦਾ ਸਦਾ ਓ ਭੁੱਲਣ ਹਾਰ ਨਾਨਕ ਰਾਖਣ ਹਾਰ ਭਾਰ ਰਤਨ ਤਿਆਗ ਕੌਡੀ ਸੰਗਰ ਚੇ ਸਾ ਝੋਟ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਤਿਰ ਕਰ ਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਈ ਤਿਸ ਪਰਾਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ। ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਗ ਅੰਤਰ ਮਲਮਾਇਆ ਸ਼ਬਦ ਸੁਣਾਏ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸੁਹਾਨ ਅੰਤਰ ਅਗਨ ਬਾਹਰ ਤਨ ਸੁਆਹ।

ਭਾਵ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਭਾਵ ਸਿਆਣ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਤਨੰਤਰ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਹਰ ਲੋ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਸ਼ਨ ਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ ਜੇ ਪ੍ਰਸਾਦ ਸੁਗੰਧ ਧਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਧਿਆ ਕਤਮ ਲਵਾਵੇ ਜੇ ਪ੍ਰਸਾਦ ਸੁਸੇ ਸੁਈ ਜੇ ਮਨ ਆਠ ਪਹਿਰ ਤਾਕਾ ਜਸ ਕੋ ਵਿਜੇ ਜੇ ਪ੍ਰਸਾਦ ਤੁ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਭਾਰ ਬ੍ਰਹਮ ਪ੍ਰਭ ਜੇ ਜਪਤ ਦਰ ਗਏ ਮਾਨ ਪਾਵੇ ਨਾਨਕ ਪਦ ਸੇਤੀ ਕਰ ਜਾਵੇ ਜੇ ਪ੍ਰਸਾਦ ਰੋਹ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਭਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਧਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪੈਰੀ ਜੇ ਮਨ ਤਿਸ ਸਿਮਰਤ ਕਿਉਂ ਆਲਸ ਕੀਜੇ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਬਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠ ਸਤ ਤਿਸੇ ਧਿਆਈ ਤਿਸੇ ਧਿਆਏ ਜੋ ਇਕ ਲਖੇ ਈਹਾਂ ਊਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਬਿਹਾਰੀ ਤਿਸ ਪ੍ਰਕੋ ਸਾਜ ਸਾਜ ਤਾਰੀ ਜੇ ਪ੍ਰਸਾਦ ਤੇਰੇ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਪੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਨ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ

ਤਿਸ ਪ੍ਰਕੋ ਮੂਲ ਲਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਵਨਿਧਾਨ ਪ੍ਰਭ ਤੇਰੀ ਮੈਂ ਆਪੋ ਕਛੁ ਨ ਕਿਨੂੰ ਲਿਆ।

ਸੁਨ ਮੀਤਾ ਨਾਨਕ ਬਿਰਮੰਤਾ ਸਾਧ ਜਨਾ ਕੀ ਆ ਚਰਜ ਕਥਾ ਅਸ਼ਪਦੀ ਸਾਧਕ ਸੰਗ ਮੁਖ ਜਲੋਤ ਸਾਧ ਸੰਗ ਮਲ ਸਗਲੀ ਕੋਤ ਸਾਧ ਕੇ ਸੰਗ ਮਿਟੇ ਸਭਮਾਨ ਸਾਧ ਕੇ ਸੰਗ ਪਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਾਪ ਮਾਹੇ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਰ ਬੈਨ

ਪੂਜ ਚੈ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧਕ ਸੰਗ ਸਭ ਕੁੱਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੋਤਨ ਪਾਵੇ ਜਿਸ ਤੰਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਭਾਵ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਵਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਕਾਲ ਦਰਸ਼ਨ ਭੇਟ ਤੋਤ ਨਿਹਾਲ ਸਾਧਕ ਸੰਗ ਕਲੂਕ ਦਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਯਾਵਾਂ ਸੁਹੇਲਾ ਸਾਧ ਸੰਗ ਵਿਚਰਤ ਮੇਲਾ ਜੋਈ ਛੇ ਸੋਈ ਫਲ ਪਾਵੇ ਸਾਧਕ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੇ ਨਾਨਕ ਉਦਰੇ ਸਾਧ ਸੁਣ ਰਸੇ ਸਾਧਕ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਮੰਤੇ ਵਿਸਰੇ ਸਾਧ ਸੰਗ ਸਰਬ ਨਿਸਤਰੇ ਸਾਧਕ ਸੰਗ ਲਗੇ ਪ੍ਰਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਪਿਟੇ ਸੰਜੋਗ ਸਾਧ ਕੀ ਮਹਿਮਾ ਵੇਦ ਨ ਜਾਣੇ ਜੇਤਾ ਸੁਨੇ ਦਿੱਤਾ ਵਖਿਆ ਨੇ ਸਾਧ ਕੀ ਉਪਮਾ ਤੈ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਰੂਬਾ ਊਚਤੇ ਊਚੀ ਸਾਧ ਕੀ ਸੋਭਾ ਮੂਚਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭੇਦ ਨਾ ਭਾਈ ਸ਼ੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਨ ਭੇਖੇ ਇਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਾਰ ਨਿਰਲੇਪ ਜੈਸੇ ਜਲ ਮੈਂ ਕਮਲ ਲੇਪ

ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਵੇਦਾ ਬ੍ਰਹਮ ਗਿਆਨੀ ਏਕ ਸੰਗੇਤਾ ਬ੍ਰਹਮ ਗਿਆਨੀ ਕਹਿ ਹੋਏ ਅਚੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਵਿਆ ਬ੍ਰਹਮ ਗਿਆਨੀ ਕਾ ਵਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕੈ ਸਗਲ ਮਨ ਮਾਏ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ।

ਜੋ ਅੰਤਰ ਨਾਮ ਸਰਮੈ ਪੇਖੇ ਭਗਵਾਨ ਨਿਮਕ ਨਿਮਕ ਠਾਕਰ ਨਮਸਕਾਰੇ ਨਾਨਕ ਅਪਰਸ ਸਗਲ ਨਿਸਤਾਰੇ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨਵੇ ਪ੍ਰੀਤ ਨਿਰੰਜਨ ਦਰਸ ਬਰਤਰਿਆ ਰੂਪ ਨ ਪੇਖੈ ਨੇਤਰ ਸਾਧਗੀ ਟੈਲ ਸੰਤ ਸੰਗ ਹੇਤ ਕਰਨ ਨਾ ਸੁਣੇ ਕਾਉ ਕੀ ਨਿੰਦਾ ਸਬਦੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖੇ ਆਪਰ ਹਰੇ ਮਨ ਕੀ ਬਾਸਨ ਮੰਤੇ ਡਰੇ ਇੰਦਰੀ ਜਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਆਪਰ ਵੈਸਨ ਸੋਜੈ ਸੁਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੈ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ।

ਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮੰਤਨ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮੈ ਸੋਧੇ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇਸ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਪੂਜੈ ਮੂਲ ਸੁਖਮ ਮੈਂ ਜਾਣੇ ਅਸਥੂਲ ਚੋਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਵ ਕੋ ਗਿਆਨ ਚੋਂ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਵ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ।

ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਕਈਏ ਜੀਵਨ ਮੁਕਤ ਪਾਰ ਰਮ ਕੇ ਸਗਲੇ ਠਾਓ, ਜਿਸ ਜਿਤ ਘਰ ਰਾਖੇ ਤੈਸਾ ਤਿੰਨ ਆਓ।

ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭਰਮ ਹੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਵਕਾ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ, ਨਾਨਕ ਕਰਤੇ ਕਾ ਅੰਤ ਨ ਪਾਵੇ, ਕਈ ਕੋਟ ਭੈ ਅਭਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇਗਾ ਤਮ ਨਿਕੋਰ, ਕਈ ਕੋਟ ਪਰਦਰੁਕ ਹਿਰੇ, ਕਈ ਕੋਟ ਪਰਦੂਖ ਨ ਕਰੇ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇਸ ਪਰਮਾਏ, ਜਿਤ ਜਿਤ ਲਾਭੋ ਤਿਤੇ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਭ ਜਾਏ, ਕਈ ਕੋਟ ਪੌਣ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸੱਸੇ ਸੂਨ ਨਕੱਤਰ, ਕਈ ਕੋਟ ਦੇਵ ਦਾਨ ਮਿੰਦਰ ਸਰ ਛਤਰ, ਸਰਲ ਸਮਗਰੀ ਆਪਣੇ ਸੂਤ ਧਾਰੇ, ਨਾਨਨ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ, ਕਈ ਕੋਟ ਰਾਜ ਤਾਮਨ ਸਾਧ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ, ਕਈ ਕੋਟ ਕੀਏ ਰਤਨ ਸਮੋਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰਜੀਵੇ, ਕਈ ਕੋਟ ਗਿਰੀ ਮੇਰ ਸੁਣ ਥੀਵੇ, ਕਈ ਕੋਟ ਜਾ ਕਿਰਨ ਵਿਸਾਸ, ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ, ਸਭ ਤੇ ਨੇਰੇ ਸਭੂ ਤੇ ਦੂਰ, ਨਾਨਕ ਆਪ ਲਿਪਤ ਰਿਹਾ ਭਰਪੂਰ, ਕਈ ਕੋਟ ਪਤਾਲ ਕੇ ਵਾਸੇ, ਕਈ ਕੋਟ ਨਰਕ ਸੁਰ ਨਿਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬੋਜੋ ਨੀ ਫਿਰੇ, ਕਈ ਕੋਟ ਬੈਠਤੀ ਖਾਏ, ਕਈ ਕੋਟ ਘਾਲੇ ਥਪਾਏ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੀ ਪ੍ਰਭ ਕਹਿ ਅਤੇ, ਕਈ ਕੋਟ ਭੈ ਭੈ ਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜਾਂਦੇ, ਆਤਮ ਮੈਂ ਪਾਰ ਬ੍ਰਹਮਲਾਂਤੇ

ਕਈ ਕੋੜ ਖਾਣੀ ਅਰਖੰਡ ਕਈ ਕੋੜ ਆਕਾਸ਼ ਬ੍ਰਹਿਮੰਡ ਕਈ ਕੋੜ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋੜ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਮਾ ਸਮਾਧ ਤਾਕਾ ਅੰਤ ਨਜਾਨੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਮਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਉਨ ਭੇ ਸਤ ਸਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਸਹਿ ਸਮਾਵੇ ਆਪਣੇ ਜਨ ਕੋ ਸਾਸ ਸਾਸ ਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਾਰਨ ਪ੍ਰਵੇ ਕਹਿ ਦੂਸਰ ਨਾਏ ਕੋਏ ਨਾ

ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨ ਸਮੇ ਰਹਿ ਸਮਾਈ ਪ੍ਰਭਾਵੇ ਮਨ ਉਗਤ ਪਾਵੇ ਪ੍ਰਭਾਵੇ ਤਾਂ ਪਾਤਰ ਤਰਾਵੇ ਪ੍ਰਭਾਵੇ ਬਿਨ ਸਾਸਤ ਰਾਖੇ ਪ੍ਰਭਾਵੇ ਤਾਂ ਅਰਗੁਣ ਭਾਕੇ।

ਹੋਵੇ ਕਿਆ ਹੋਵੇ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਚਲੇ ਜੋ ਤਿਸ ਭਾਵੇ ਸੋਈ ਕਰੇ ਅਣ ਜਾਣ ਦੇ ਵਿਖਿਆ ਮੇਰੇ ਚੇ ਜੇ ਜਾਣਦੇ ਆਪਣਾ ਬੱਚੇ ਭਰਵੇਂ ਭੂਲਾ ਦੇ ਦਿਸਤਾਵੇ ਨਿਮਕਮਾ ਚਾਰ ਕੁੰਡ ਫਿਰਿਆ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ ਖਿਨਵੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਛੂ ਨਾ ਆਵੇ ਦਿਸ ਤਤਕਾਲ ਦੇ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਦਾ ਕਾ ਲੇਖਾ ਨਾ ਗਣੇ ਜਗਦੀ ਜੀਓ ਪਿੰਡ ਸਭ ਦਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਵਡਾਈ ਇਸ ਕਾ ਬਲ ਨਾ ਇਸ

ਵਿਆਪੇ ਰਚਿਆ ਸਭ ਕੈ ਸਾਥ। ਆਪ ਕਿਨੂੰ ਆਪਣ ਵਿਸਥਾਰ ਸਭ ਕਿਛੁ ਸਿਖਾਓ ਕਰਨੇ ਹਾਰ। ਉਸਤੇ ਭੈਣ ਕਹੋ ਕਿਛੋਏ ਦਾਨ ਦਨੰਤਰੇ ਕੈ ਸੋਏ। ਆਪਣੇ ਚਲਤੇ ਆਪ ਕਰਨੇ ਹਾਰ ਕੋਤ ਕਰੇ ਰੰਗ ਭਾਰ। ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਆ ਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਨ ਵਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ। ਸੰਤ ਸੰਤ ਜੋ ਜਨ ਪਰੇ ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ ਬੋਰ ਬੋਰੇ ਅਵਤਾਰ ਅਸ਼ਪਦੀ। ਸੰਤ ਕੇ ਦੁਖਨ ਆਰਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ। ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ। ਸੰਤ ਕੇ ਦੁਖਨ ਮਤ ਹੋਏ ਮਲਹੀਨ ਸੰਤ ਕੇ ਦੁਖਨ ਸੋਭਾ ਤੇ ਹੀਨ। ਸੰਤ ਕੇ ਤੇ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਤ ਸੰਗ ਨਿੰਦਕ ਭੀ ਤਰੇ। ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗ ਜਨ ਲਵੇ। ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਗ ਜੋਨ ਕਰਮਾਏ। ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਛਲੇ। ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨੀਚ ਆਏ। ਸੰਤ ਦੁਖੀ ਕਾ ਥਾਉ ਕੋ ਨਾਏ ਨਾਨ ਸੰਤ ਪਾਵੇ ਤਾਂ ਹੋਏ ਵੀ ਗਤ ਪਾਏ। ਸੰਤ ਕਾ ਨਿੰਦਕ ਮਾਤ ਆਏ ਸੰਤ ਕਾ ਨਿੰਦਕ ਖੰਡਿਕ ਨ ਪਾਏ। ਸੰਤ ਕਾ ਨਿੰਦਕ ਮਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖਿਆਰਧੀਨ। ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ। ਸੰਤ ਕੇ ਨਿੰਦਾ ਦੋਖ ਮੈਂ ਦੋਖ ਨਾਨ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ। ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨੀ ਮਿਤ। ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ। ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ। ਸੰਤ ਕਾ ਦੁਖੀ ਜਨਮੇ ਮਰੇ ਸੰਤ ਕੇ ਦੁਖ ਨਾ ਸੁਖ ਦੇ ਡਰੇ। ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨੂ ਸੰਤ ਭਾਵੇ ਤਾਂ ਲਏ ਮਿਲਾਏ। ਸੰਤ ਕਾ ਦੁਖੀ ਅਦ ਬੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ। ਸੰਤ ਕੇ ਦੁਖੀ ਕੋ ਧਿਆਨ ਭਰਮਾਈ ਹੈ ਸੰਤ ਕਾ ਦੁਖੀ ਔਜੜ ਪਾਈ ਹੈ। ਸੰਤ ਕਾ ਦੁਖੀ ਅੰਤਰ ਦੇ ਥੋਥਾ ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾ ਆਏ ਆਪਣ ਬੀਜ ਆਪੇ ਹੀ ਖਾਏ। ਸੰਤ ਕੇ ਦੁਖੀ ਕੋ ਅਵਨ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ। ਸੰਤ ਕਾ ਦੁਖੀ ਓ ਬਿਲਾਏ ਜਿਉਂ ਜਲ ਵਿਹੂਨ ਮਛਲੀ ਤ੍ਰਿਪੜਾਏ। ਸੰਤ ਕਾ ਦੁਖੀ ਭੂਖਾ ਨੀ ਰਾਜੇ ਜਿਉਂ ਭਾਵ ਕੀ ਧਨੀ ਤ੍ਰਾਪੇ। ਸੰਤ ਕਾ ਦੁਖੀ ਛੁੱਟੇ ਕੇਲਾ ਜਿਉਂ ਮੁਹਾੜ ਤਿਲਖੇਤ ਮਾਏ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮਿਧਿਆ ਕਹਿਤ। ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋ ਤੁਸ ਭਾਵੇ ਸੋਈ ਥੀਆ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ। ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈ ਹੈ। ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਹੈ। ਸੰਤ ਕੇ ਦੁਖੀ ਕੀ ਪੂਜਨਾ ਆਸਾ। ਸੰਤ ਕਾ ਦੁਖੀ ਉੱਠ ਚਲੇ ਨਿਰਾਸਾ। ਸੰਤ ਕੇ ਦੁਖ ਨਾ ਦਿਸਟੇ ਕੋਏ ਜੈਸਾ ਪਾਵੇ ਤੈਸਾ ਕੋਈ ਹੋਏ ਪਿਆ। ਕਿਰਤ ਨ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ। ਸਭ ਕਰ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਦਿਸਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਚ ਕਰਾਸ। ਸਭ ਕੁਛ ਵਰਤੇ ਦਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ। ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸ਼ਲੋਕ। ਤਜੋ ਸਿਆਣ ਸੁਰਜਨੋ ਸਿਮਰੋ ਹਰ ਹਰ ਆਏ ਕਾ ਸਰ ਮਨ ਰੱਖੋ ਨਾਨੰਦੂ ਭਰਮ ਪਹੁ ਜਾਏ। ਅਸ਼ਪਰੀ ਮਾਨੁ ਕੀ ਟੇਕ ਬ੍ਰਿਤੀ ਸਭ ਜਾਨ ਦੇਵਨ ਕੋ ਏਕੇ ਭਗਵਾਨ। ਜਿਸਕੇ ਦੀਏ ਰਹੇ ਅਗਾਏ ਬਹੁ ਨ ਤਿਸ ਨ ਲਾਗੇ ਆਏ। ਮਾਰੇ ਰਾਖੇ ਏਕੋ ਆਪ ਮਾਨੁ ਕੇ ਕਿਸਨਾ ਹੀ ਹਾਥ। ਤਿਸਕਾ ਹੁਕਮ ਭੂ ਸੁਕੋਏ ਤਿਸਕਾ ਨਾਮ ਰੱਖ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੇ ਕੋਏ। ਉਸਤਤ ਮਨ ਮੈਂ ਕਰਨ ਅੰਕਾਰ ਕਰਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਵੇਲਾ ਕਰ ਲੈ ਜੀਓ ਨੈਨੋ।

ਸਿਫਤ ਕੀ ਉਹ ਸੋਝੀ ਜਾਣੇ। ਨਾਮ ਸੰਗ ਜਿਸ ਕਾ ਮਨ ਮਾਨਿਆ, ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਜੇ ਤਿਸ ਕੀ ਜਾਣੋ, ਤਿਸ ਨਾ ਬੁਝੇ ਸਾਧ ਸੰਗ ਹਰ ਹਰ ਜਿਸ ਕਹਿ ਸਰਬ ਰੋਗ ਤੇ ਅਰਜਨ ਰਹਿਤ। ਆਨ ਦਿਨ ਕੀਰਤਨ ਕੇਵਲ ਵਖਿਆਨ, ਗ੍ਰਿਸਤ ਮੈਂ ਸੋਈ ਨਿਰਵਾਣ। ਏਕ ਉਪਰ ਜਿਸ ਜਨਕੀ ਆਸਾ, ਤਿਸ ਕੀ ਕੱਟੀਏ ਚਮਕੀ ਫਾਸਾ। ਪਾਰ ਬ੍ਰਹਮਕੀ ਜਿਸ ਮਨ ਭੂਖ, ਨਾਨਕ ਤਿਸੇ ਨ ਲਾਗੇ ਦੂਖ। ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ, ਸੋ ਸੰਤ ਸੁਹੇਲਾ ਨਹੀਂ ਡਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸੇ ਡਰੇ। ਜੈਸਾ ਸਾ ਤੈਸਾ ਦਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਿਤ ਸੋਦਿਤ ਸੋਦਿਤ ਸਿਜਿਆ, ਗੁਰਪ੍ਰਸਾਦ ਤਤ ਸਭ ਬੂਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ। ਨਹਿ ਕਿਸ ਜਨਮੇ ਨਾ ਕਿਸ ਮਰੇ, ਆਪਨ ਚਲਦੇ ਆਪ ਹੀ ਕਰੇ। ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ ਆਗਿਆਕਾਰੀ ਧਾਰੀ, ਸਭ ਸ੍ਰਿਸ਼ਟੀ ਆਪੇ ਆਪ ਸਗਲ ਮੈਂ ਆਪ। ਅਨਕ ਜੁਗ ਦਰਜ ਤਾਪੇ ਉਤਾਪ, ਆਪਣਾ ਸੀ ਨਾ ਹੀ ਕੁਛ ਖੰਡ ਧਾਰਨ ਧਾਰਿਓ। ਬ੍ਰਹਿਮੰਡ ਲੱਖ ਭੇਗ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ। ਜਿਨ ਪ੍ਰਭਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੇ ਤਨਮੰਤ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਸਾਰਨ। ਆਪੇ ਮੇਲੇ ਕਿਰਪਾਲ, ਕਾ ਸਭ ਜਾ ਭੈ ਨਿਹਾਲ। ਉਨਕੀ ਸੇਵਾ ਸੋਈ ਲਾਗੇ, ਜਿਸਨੂੰ ਕਿਰਪਾ ਕਰੇ ਵਡਭਾਗੇ। ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿਨ ਪੁਰਖੋ ਉਤਮ ਕਰਮਾਨ। ਜੋਗ ਚ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਵਸੇ ਹਰ ਸੰਗ। ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਤ ਐਸਾ ਦਿਸ਼ਟਾਨਾ। ਜਿਸ ਤੇ ਉਪਜੇ ਤੇ ਸਮਾਏ ਸਮਾਏ।

ਰਾਸ਼ਟਰਪਤੀ ਝੂਟੀ ਗਾਣਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਸਮਰ ਮਾਏ ਤਿਸਤੇ ਬਿਰਥਾ ਕੋਈ ਨਾ ਏ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਨੀ ਲੁਚੇ ਕੋਏ ਤਿਸਮੇ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਰ ਸਰਗੜ ਸੋ ਹੈ ਤਨਵੰਤਾ ਹੋਏ ਕਿਆ ਕੋ ਗਰਬੇ ਜਾਂ ਸਭ ਕੇ ਤਿਸਕਾ ਦੀਆ ਦਰਬੇ ਅਤ ਸੂਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਹੋਏ ਜੇ ਕੋ ਹੋਏ ਬੈ ਦਾ ਤਾਰ ਤੇ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਉੱਟੇ

ਸਤੰਭਣ ਜਿਉਂ ਪਾਖਾਣ ਨਾਵ ਚੜ੍ਹਦੇ ਰਹੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਜਿਉਂ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾਂ ਧਿਆਨ ਮੈਂ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਦਨਗੀ ਬਾਦਸ਼ੋ ਧੂਰ ਨਾਨਕ ਕੀ ਹਰ ਲੋਚਾ ਭੂਰ ਮਨ ਮੂਰਖ ਕਾਹੇ ਬਿਰਲਾਈ ਹੈ ਪੁਰਬ ਲਿਖੇ ਕਾ ਲਿਖਿਆ ਪਾਈ ਹੈ ਦੁਖ ਸੂ ਪ੍ਰਭ ਦੇਵਨ ਹਾਰ ਤਿਆਗ ਤੂੰ ਤਿਹੇ ਚਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਜਾਣ ਕੌਣ ਵਸਦਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਜ ਮਾਨ ਲਿਓ ਮਨ ਮੋਹ ਰਾਮ ਨਾਮ ਹਿਰਦੇ ਮੈਂ ਧੋ ਲਾਦ ਖੇਵ ਸੰਤਾਂ ਸੰਚਾਲ ਤਿਆਗ ਵਿਖਿਆ ਜੰਜਾਲ ਤਨ ਤਨ ਗਏ ਸਭ ਕੋਏ ਮਖੂ ਜਲ ਹਰ ਦਰ ਗਏ ਸੋਏ ਵਪਾਰ ਬਿਰਲਾ ਵਪਾਰੇ ਨਾਨਕ ਦਾ ਕੇ ਸਤ ਬਲਿਆਰੇ ਚੰਨ ਸਾਧ ਕੇ ਧੁੱਤ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ।

ਮ੍ਰਿਤ ਕੋ ਜੀਵਾ ਲਨਹਾਰ ਭੁੱਖੇ ਕੋ ਦੇਵ ਕਦਾ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲਹਿਣਾ ਪਾਏ ਸਭ ਕੇ ਤਿਸਕਾਓ ਕਰਨੇ ਜੋਗ ਤਿਸਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਜ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤੇ ਜਨ ਆਵੇ ਹਰ ਪਵ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋ ਹੋਏ

ਜਿਨ ਸੱਚ ਕਰ ਜਾਤਾ ਨਾਨਕ ਜਨ ਸੱਚ ਪਛਾਤਾ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰੈ ਗੁਣ ਤੇ ਪ੍ਰਭਿੰਨ ਤਿਜੇ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸਾਨੇ ਅਸ਼ਪਰੀ ਆਵਨਾ ਸੀ ਬ੍ਰਹਮਨ ਮੇ ਰਾਖ ਮਾਨੁ ਕੀ ਤੂੰ ਪ੍ਰੀਤ ਆਗ ਤਿਸਤੇ ਪਰੇ ਨਾਏ ਕਿਸ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗੀਰ ਸਜਾਨਾ

ਜਾ ਕੇ ਸਭ ਥੋਕ ਸੁਣੀਆਂ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਬੀਸਰ ਕਿਸਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਦਸ ਪੁਰਖਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਬਗਾਹੇ।

ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਕਰੇ ਕਰੰਗ ਨਾਨਾ ਬਿਦਕੀ ਨੂੰ ਵਿਸਤਾਰ ਪ੍ਰਭ ਨਾ ਸੀ ਏਕੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰੇ ਪੂਨ ਸਭ ਠਾਏ ਨਾਨਾ ਵਿਦਕਰ ਬੰਤ ਬਣਾਈ ਆਪਣੀ ਕੀਮਤੇ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲ ਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੰਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਜ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਦ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ

ਜਰਦਾ ਕੀ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਸ਼ ਕਢਣੇ ਹਾਰ ਬੂਝ ਕਰਤੇ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ।

ਕੇ ਬਚਨ ਪਦਾਰਥ ਲਹੇ ਹੋਏ ਦਾ ਤੇਂਦੂ ਕੱਟ ਨਾਰ ਜਾ ਕੇ ਸੰਗ ਤਰੇ ਸੰਸਾਰ ਜਨਕਾ ਸੇਵਕ ਸੋਭਟ ਭਾਗੀ ਜਨਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ।

ਹੋਏ ਵਸਾਨਾ ਜਿਸ ਦੇ ਉਪਜੈ ਰਸਮਾਇ ਸਮਾਨਾ ਬਸਤ ਮਾਇ ਲੈ ਬਸਤ ਗਡਾਏ ਤਾਂ ਕੋ ਭਿੰਨ ਨ ਕਹਿਣਾ ਜਾਏ ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਗਦਮਿਤ ਕੋਏ ਨ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੀਕੀ ਕੀ ਰੀ ਮੈਂ ਕਲ ਰਾਖੇ ਭਸਮ ਕਰੇ ਲਸ਼ਕਰ ਕੋਟ ਲਾਖੇ ਜਿਸਕਾ ਸਾਧਨਾ ਕਾਟਦਾ ਤਾਂ ਕੋ ਰੱਖ ਦੇ ਕਰ ਹਾਥ ਮਾਨਸ ਜਤਨ ਕਰਤਵ ਭਾਤ ਦਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੇ ਅਵਨ ਕੋਏ ਸਰਬ ਜੀਆ ਕਾ ਰਾਖਾ ਸੋਹੇ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਵਲ ਖੁਰਡਾਣੀ

ਸੰਤ ਨੇ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰ ਦੋਕਾ ਦਾਤਾ ਦਿਸਕੀ ਸਰਨ ਸਰ ਸੁਖ ਪਾਵੇ ਦਿਸਕੇ ਦਾ ਸਭ ਭਾਵ ਮਿਟਾਵੇ ਔਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਪਰੀ ਸਤਿਗੁਰ ਸਿੱਖੀ ਕਰੇ ਪ੍ਰਿਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰਕਾ ਸਿੱਖ ਵਿਕਾਰ ਦੇ ਹਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰਕਾ ਸਿੱਖ ਉਡ ਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰਕਸ਼ ਨਾ ਜਨਾਵੇ ਹਰ ਨਾਮ ਹਿਰਦੇ ਸਤਿਆ

ਜਿਸ ਵਿਸਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ ਰਿਹਦੇ ਹਰ ਨਾਉ ਅਨਕ ਬਾਰ ਗੁਰ ਕੋ ਮਲ ਜਾਓ ਸਰਮ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੈ ਪਾਰ ਬ੍ਰਹਮ ਏਕੈ ਆਪ ਨਹੀਂ ਕਿਛ ਭਰਮ ਸਹਿ ਸਿਆਣ ਬਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਕ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਨਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨ ਜਿਸ ਪਾਵੇ ਤਿਸ ਲੈ ਮਿਲਾਏ ਜੇ ਬਾਏ ਕੁਸਤਤ ਨੇ ਸਤ ਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚਿਤ ਪ੍ਰਾਣੀ ਗਮ ਗੋਚਰ ਪਰਮ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਈ ਆਨਕ ਭਗਤ ਬੰਧਨ ਨਿਤ ਘਰੇ ਚੰਨ ਕਮਲ ਹਿਰਦੇ ਸਿਮਰੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ

ਚੁਭ ਦੇ ਸੇਵਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰੱਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੈ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੈ ਤਪਤ ਮਾਏ ਠਾਣ ਵਰਤਾਏ ਅੰਧ ਭਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੈ ਸਾਧੂ ਕੇ ਪੂਰਨ ਉਪਦੇਸੈ ਭਉ ਚੁੱਕਾ ਨਿਰਭਉ ਹੋਏ ਵਸੈ

ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਦ ਬੋਧ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧ ਕਹਿ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਆਰੀ

ਸਾਥ ਏਹੋ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਟਣ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜਰ ਕੀ ਸਰਨੀ ਅਨਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਹਰਿ ਔਖਦ ਲਾਏ।

ਆਤਮ ਪ੍ਰਗਾਸਨ ਤਿਤ ਕਰ ਜਾਏ ਵਸੇ ਉਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਤਾਂ ਜਨਮ ਮੇਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰਨ ਪ੍ਰਾਣ ਆਧਾਰ ਆਨਕੁ ਪਾਵ ਨ ਛੁਟ ਨਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵਾਂਛਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੋ ਤੁਮੀਦ ਕੁਟਾਮ ਵਰ ਬਨਤਾ ਇੰਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਾਰ ਇੰਤੇ ਕਹੋ ਕਵਨ ਛੁਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਸਾਰੀ ਜੰਦੀ ਏ ਬੁਝੇ ਨਾਮ ਬਗਾਨਾ ਨਾਮ ਸਾਰ ਨਾਨਕ ਬਸਤਾਨਾ

ਸਾਸ ਗ੍ਰਹਿ ਸੰਨਾਮ ਸੰਭਾਲ ਚਾਰ ਸਿਆਣ ਸਗਲੀ ਮਨਾ ਸਾ ਸੰਗ ਪਾਵੇ ਸਤਨਾਰ ਪੂੰਜੀ ਸੰਚ ਕਰੋ ਵਿਵਹਾਰ ਇਆਂ ਸੁਖਦਰ ਗਏ ਜੈਕਾਰ ਸਭ ਨਿਰੰਤਰ ਏਕੋ ਦੇਸ ਕਹੋ ਨਾਨਕ ਜਾ ਕੇ ਮਸਤਕ ਲੇਖ

ਕੀ ਸਤਿਗੁਰ ਤੇ ਨਿਰਮਲ ਮਤਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਪ੍ਰਮ ਗਿਆ ਇਸ਼ ਪੁੰਨੀ ਸਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸਕਾ ਸਾਥ ਦਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਭਾਨੈ ਸੋ ਕਿਉਂ ਵਿਸਰੇ ਜੇ ਕੀਆ ਜਾਨੈ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ

ਭਗਤੀ ਤਨ ਉਸੇ ਸ਼ਾਰ ਸਭ ਕਲਿਆਣ ਸੁਖ ਨਿਤਨਾਮ ਬੂਡ ਜਾਤ ਪਾਏ ਵਿਸਰਾਮ ਸਗਲ ਦੁਖ ਕਾਹੋ ਵਿਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰੇ ਅੰਤਰੇ ਸੁਆਓ ਨੇਤਰੋ ਪੇਖ ਦਰ ਸੁਖੋਏ ਮਨ ਵਿਕਸੇ ਸਾ ਚੰਨ ਧੋਏ ਭਗਤ ਜਿਨਾ ਕਹਿ ਮੰਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਵਸਦੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਮਾ ਕਹੀ ਨ ਜਾਏ ਨਾਨਕ ਰਹਿਆ ਸਭ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਿਤਪਾਲ ਆਦ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੇ ਮਨੀਤ ਆਮ ਨਿਰਗੁਣ ਹਾਰ ਨੀਚ ਜਾਣ ਨਾਨ ਤੁਮਰੀ ਸ਼ਰਨ ਪੁਰ ਭਗਵਾਨ ਸਰ ਵਿਕੁੰਡ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁੰਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਪੂਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਅਨੀਤ

ਕੇ ਸੋਏ ਜਾਵੇ ਅਵਗਤ ਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕੇਸ਼ ਪੂਛਤੇ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣਾ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਪਰਜਾ।

ਤੈ ਸ਼ਲ ਸ਼ਿਦਰ ਲਗਦ ਕੋ ਕੀ ਸਜਾ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਕਮ ਤਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਦੇ ਕਾ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਈ।

ਕਰਦਾ ਹੈ ਕੌਣ ਠਾਕਰ ਕੌਣ ਕਹੀਏ ਚਿਹਰਾ ਬਿਸਮਨ ਵਿਸਮੈ ਵਿਸਮਾਦ ਬਿਸਮਨ ਬਿਸਮ ਰਹਿ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਛਲ ਛੇਦ ਭੇਦ ਸਮਾਇਆ ਹੁਆ ਕਿਸੇ ਵਿਆਪਤ ਮਾਇਆ ਆਪ ਸਕੋ ਆਪੇ ਉਦੇ ਤੈ ਉਨਕਾ ਨਾ ਹੀ ਪ੍ਰਭੇ ਜੈ ਕਹਿ ਏਕ ਏਕ ਭਗਵੰਤਾ ਤੈ ਕੌਣ ਚਿੰਤਕ ਸਲਾਗੈ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਦੇ ਕੌਣ ਸੁਣੇ ਹਾਰਾ।

ਜੋ ਜਾਪੇ ਰਸ ਭੋਗ ਨਿਰਜੋਗ ਜਿਸ ਪਾਵੇ ਤਿਸ ਆਪਣ ਨਾ ਲਾਵੇ ਜਿਸ ਪਾਵੇ ਤਿਸ ਖੇਲ ਖਿਲਾਵੇ ਬੇਸਮਾਰ ਬੇਅੰਤ ਬੇਸਮਾਰ ਅਥਾ ਅਗੰਤ ਤੁਲੇ ਜਿਉਂ ਬਲਾਵੋ ਤਿਉਂ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸਪਦੀ ਆਪ ਕਦੇ ਆਪ ਸੁਣੇ ਹਾਰ ਆਪੇ ਏਕ ਆਪ ਵਿਸਤਾਰ ਜਾ ਤਿਸ ਪਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ

ਭਰਪੂਰ ਹੈ ਦਿਆਲ, ਸਭੇ ਉੱਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹੋ ਵਿਆਹ, ਪ੍ਰਿਤ ਪਾਰੇ ਜੀਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸੇ ਧਿਆਤ, ਜਿਸ ਪਾਵੇ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ, ਜਨ ਲਗਾ ਰੇਕੈ ਨਾਏ, ਤਿਸ ਕੀ ਆਸ ਨਿਵਰਤੀ ਜਾਏ।

ਗੁਰ ਕੇ ਪੈਰ। ਇਹ ਲੋਕ ਸੁਖੀ ਏ ਪਰਲੋਕ ਸੁਹੇਲੇ ਨਾਨਕਾਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਨਾ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਹੈ ਸੁਹਾਓ ਆੜ ਪੈਰ ਪ੍ਰਪੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇਸ਼ ਸਿਰ ਦੇ ਵਸਾਓ ਮਨ ਸ਼ੇ ਨਾਨਕ ਫਲ ਪਾਵੋ। ਹਾਲਤ ਬਲਤ ਦੋਏ ਲਿਓ ਸੁਭਾਅ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਪਹੁੰਚਾਏ। ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਵੇ ਖੇਪਤ ਮਾਰੀ ਏਕਾ ਟੇਕ ਰਖੋ ਮਨ ਮਾਏ ਨਾਨਕ ਬਹੁ ਨਾ ਆਵੇ ਜਾਏ ਤਿਸਤੇ ਦੂਰ ਕਾ ਕੋ ਜਾਏ ਉਭਰੇ ਰਾਖਣ ਹਾਰ ਧਿਆਏ। ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁੱਟੇ ਜਿਸ ਪ੍ਰਭ

ਲਾਗਾ ਮੀਟਾ ਸਲ ਸਮਿਗ੍ਰਹੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦਿਸ਼ਟਾਏ ਨੌਨ ਦੇ ਮਨਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਧ ਅਨੰਤ ਤੈਨਾਤ ਕਹਿ ਨ ਜਾਏ ਅਚਰਜ ਵਿਸਮਾ ਤਿਨ ਦੇਖਿਆ ਜਿਸ ਆਪ ਦਿਖਾਏ ਨਾਨ ਤਿਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟਕਟ ਵਿਆਪ ਰਿਆ ਭਗਵੰਤ ਤਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੇਸੰਤਰ ਮਾਏ ਚਾਰ ਕੁੰਡ ਹੈ ਦਿਸੇ ਸਮਾਏ ਤਿਸਤੇ ਭਿੰਨ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ

ਬੋਲ ਸਰਬ ਜੋਤ ਮੈਂ ਜਾਗੀ ਜੋ ਧਾਰਿਓ ਸਵਾਮੀ ਓਤ ਬੋਤ। ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਵਸਾ ਸੰਤ ਜਨਾ ਕਾ ਪੇਖਣ ਸਭ ਬ੍ਰਹਮ। ਸੰਤ ਜਨਾ ਕਹਿ ਹਿਰਦੇ ਸਭ ਧਰਮ, ਸੰਤ ਜਨਾ ਸੁਨੇ ਸ਼ੁਭ ਬਚਨ ਸਰਬ

ਆਵੇ ਤਾਂ ਲੈ ਸਮਾਏ। ਇਸਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਹੋ ਕਿਨੇ ਕਿਸ ਕਰਾ ਆਪ ਭਲਾ ਕਰਤੂਤ ਆਦਮੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਧਾਰੀ ਸਭ ਸਾਹ ਜੋਤ ਬੋਧ ਆਪਣ ਸੰਗਰਾਜ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ।

ਜੀਵਨ ਮੁਕਤੀ ਸਿਰ ਦੇ ਭਗਵੰਤ। ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਗਾਏ ਸੁਹਾਓ ਜਨ ਕੇ ਸੰਗ ਜਿਤੇ ਆਵੇ ਨਾ ਹੋ, ਆ ਮੁਕਤ ਮੁਕਤ ਕਰੇ ਸੰਸਾਰ।

Vahim.

ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇਪਰਵਾ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰੇ ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਦ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਵ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ

ਸਹਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜਿਤ ਭਾਵਾਂ ਵਿਣ ਪਾਣੀ ਕੇ ਨਾਏ ਕਰੀ ਜੇ ਤੀਸਰੀ ਠਿਉ ਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ। ਮਤ ਵਿੱਚ ਰਤਨ ਜਵਾਹਰ ਮਾਣਕ ਜੇਖ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕਿਰ ਜਗ ਲੈ ਜੇ ਤਿਸ ਨਦਰ ਨਾ ਆਵੇ ਤਾਂ ਵਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇ ਆ ਕੋਈ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਦ ਪੀਰ ਸੁਰਨਾਥ ਸੁਣਿਆ ਧਰ ਤਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾ ਸੁਣਿਆ ਪੋਏ ਨਾ ਸਕੈ ਕਾਲ

ਸੁਨਿਆ ਸੁਣਿਆ ਯਾਰ ਸਰ ਕਾਇ ਸੁਨਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣਿਆ ਲਾਗੇ ਸਹਿਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਭਾਵੇਂ ਰਾਹ ਸੁਣਿਆ ਹੱਥ ਹੋਵੇ ਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋ ਪਾਪ ਕਾ ਨਾਸ ਮੰਨੇ ਕੀ ਗਦ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬੈਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮਚੂਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਸੂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸਿੱਧ

ਬਵੰਤਰ ਗਾ ਤੀਰਥ ਮਲ ਨਾਮ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਥਾ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਹਾਕਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦਿਆਂ ਜੇ ਲਿਖਣ ਲੇ ਕੁਰਾਨ ਤਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਵ ਨਾ ਕੋਈ ਜਾਂ ਕਰਤਾ ਸ੍ਰਿਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕੀ ਓੜਕ ਪਾਲ ਥਕੇ ਵੇਦ ਕਹਿਣ ਕੁਵਾਤ ਸਹਿ ਸੁ ਅਠਾਰਾ ਕਹਿਣ ਕਤੇ ਬਾਸ ਲੋ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹੇ ਤੇ ਸੁਰਤ ਨਾ ਪਾਈਆ ਨਦੀਆਂ ਤੇ ਵਾ ਪਵੈ ਸੁਮੰਦ ਨਾ ਜਾਣਿਆ ਸੁਮੰਦ ਸਾ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੇ ਤੁਲ ਨਾ ਹੋਵਨੇ ਜੇ ਤੁਸ ਮਨ ਹੋ ਨਾ ਵਿਸਰੈ ਅੰਤ ਨਾ ਸਿਵਤੀ ਕਹਿਣ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤਵ

ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤੁਹ ਪ੍ਰਸਾਦ ਚੱਕਰ ਚੇਨ ਅਲ ਬਰਨ ਜਾਤ ਰਪਾਤ ਨਹਿਨ ਜੇ ਰੂਪ ਰੰਗ ਅਰੇਖ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਨ ਪਉ ਪ੍ਰਕਾਸ਼ ਸੰਤੂਜ ਕਹਿ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਨ ਗਣਿਜੈ ਤ੍ਰੈਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਜਾ ਛੰਦ ਨਮਸਤਮ ਅਕਾਲੇ ਨਮਸਤਮ ਕਿਰਪਾਲੇ ਨਮਸਤ ਰੂਪੇ ਨਮਸਤ ਨੂਪੇ ਨਮਸਤ ਭੇਖੇ ਨਮਸਤ ਲੇਖੇ ਨਮਸਤ ਕਾਏ ਨਮਸਤ ਜਾਏ ਨਮਸਤ ਗੰਜੇ ਨਮਸਤ ਪੰਜੇ ਨਮਸਤ ਨਾਮੇ ਨਮਸਤ ਠਾਮੇ ਨਮਸਤ ਕਰਮ ਨਮਸਤ ਧਰਮ ਨਮਸਤ ਨਾਮ ਨਮਸਤ ਦਾਮ ਨਮਸਤ ਜੀਤੇ ਨਮਸਤ ਪੀਤੇ ਨਮਸਤ ਬਾਹੇ ਨਮਸਤ ਡਾਹੇ ਨਮਸਤ ਨੀਲੇ ਨਮਸਤ ਨਾਦੇ ਨਮਸਤ ਛੇਦੇ ਨਮਸਤ ਗਾਦੇ ਨਮਸਤ ਗੰਜੇ ਨਮਸਤ ਪੰਜੇ ਨਮਸਤ ਉਧਾਰੇ ਨਮਸਤ ਪਾਰੇ ਨਮਸਤ ਸੁਏਕੇ ਨਮਸਤ ਅਨੇਕੇ ਨਮਸਤ ਭੂਤੇ ਨਮਸਤ ਜੂਪੇ ਨਮਸਤ ਨਿਰਕਰਮੇ ਨਮਸਤ ਨਿਰਵਰਮੇ ਨਮਸਤ ਨਿਰਦੇਸੇ ਨਮਸਤ ਨਿਰਬੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਗਾਤੇ ਨਮਸਤ ਨਿਰਦੂਤੇ ਨਮਸਤ ਭੂਤੇ ਨਮਸਤ ਲੋਕੇ ਨਮਸਤ ਸ਼ੋਕੇ ਨਮਸਤ ਨਿਰਤਾਪੇ ਨਮਸਤ ਥਾਪੇ ਨਮਸਤ ਤ੍ਰਮਾਨੇ ਨਮਸਤ ਨਿਧਾਨੇ ਨਮਸਤ ਗਾਹੇ ਨਮਸਤ ਬਾਏ ਨਮਸਤ ਤ੍ਰਵਰਗੇ ਨਮਸਤ ਸਰਗੇ ਨਮਸਤ ਪ੍ਰਭੋਗੇ ਨਮਸਤ ਸੁਜੋਗੇ ਨਮਸਤ ਅਰੰਗੇ ਨਮਸਤ ਭੰਗੇ ਨਮਸਤ ਗੰਮੇ ਨਮਸਤ ਸਤਰੰਮੇ ਨਮਸਤ ਜਲਾਸ਼ਰੇ ਨਮਸਤ ਨਿਰਾਸ਼ਰੇ ਨਮਸਤ ਜਾਤੇ ਨਮਸਤ ਪਾਤੇ ਨਮਸਤ ਮਜਵੇ ਨਮਸਤ ਸਤ ਅਜਵੇ ਦੇਸ ਦੇਸੇ ਨਮਸਤ ਭੇਸੇ ਨਮਸਤ ਨਿਰਧਾਮੇ ਨਮਸਤ ਨਿਰਭਾਮੇ ਨਮੋ ਨਮਸਤ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤ ਭੇਵੇ ਨਮਸਤ ਅਜਨਮੇ ਨਮਸਤ ਸੋ ਬਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਸਦਿਆਲੇ ਨਮਸਤ ਵਰਨੇ ਨਮਸਤ ਮਰਨੇ ਨਮਸਤ ਜਰਾਰਨ ਨਮਸਤ ਕਰਤਾਰਨ ਨਮੋ ਸਰਵ ਤੰਦੇ ਨਮੋ ਸਦ ਬੰਦੇ ਨਮਸਤ ਸਾਕੇ ਨਮਸਤ ਨਿਰਵਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸਦ ਰਾਗੇ ਨਮਸਤ ਸੁਹਾਗੇ ਨਮੋ ਸਰਵ ਸੋਖ ਨਮੋ ਸਰਵ ਪੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚ

ਤੈ ਹੈ ਬਹਿ ਹੈ ਜੀ ਤੈ ਭੀ ਤੈ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੈ ਹੈ ਜਾਦ ਹੈ ਅਜਨਮ ਹੈ ਬਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਬੰਜ ਹੈ ਜੂਝ ਹੈ ਜੰਜ ਹੈ ਮੀਕ ਹੈ ਰਫੀਕ ਹੈ ਦੰਦ ਹੈ ਮੰਦ ਹੈ ਮੂਝ ਹੈ ਸੂਝ ਹੈ ਕਾਲ ਹੈ ਲਾ ਅਕਾਲ ਹੈ ਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀ ਕਹਿ ਨਰਸੀ ਕਹਿ ਨਿਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਪੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਜਾ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਅੰਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਗੋਣੇ ਨਮੋ ਸਰਭੋਣੇ ਨੰਗੀ ਨਾਥੇ ਨਿਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਿਸ਼ਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੇਸ਼ਵਰਮ ਪਰਮ ਜੂਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾ ਰੂਪੇ ਨਮੋ ਸ਼ਾਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸ ਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਸ੍ਰਿਸ਼ਟੇ ਨਮੋ ਤੰਤਰ ਤੰਤਰ ਸਦਾ ਸਚਿਦਾਨੰਦ ਸਰਵਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਆਦੁਦਾਰਦ ਆਗਮ ਉਗ ਹਰਤਾ ਪਰਮ ਪਰਮ ਪਰਮੇਸ਼ਰ ਪੁਸ਼ਪਾਲ ਸਦਾ ਸਰਵਦਾ ਸਿਧਾਤਾ ਦਿਆਲ ਅਸ਼ੇਦੀ ਭੇਦੀ ਨਾਮ ਕਾਮ ਸਮਸਤ ਉਪਰਾਜੀ ਸਮਸਤ ਸਦਾਮ ਤੇਰਾ ਜੋਰ ਚਾਚਰੀ ਸ਼ੰ ਜਲੇ ਹੈ ਥਲੇ ਹੈ ਪੀਤ ਹੈ ਪੈ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭਜੰਗ ਪ੍ਰਜਾ ਛੰਦ ਅਗਾਧੇ ਬਾਧੇ ਆਨੰਦੀ ਸਰੂਪੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਤਮ ਨਰਾਥੇ ਨਮਸਤਮ ਪ੍ਰਮਾਥੇ ਨਮਸਤਮ ਅਗੰਜੇ ਨਮਸਤਮ ਭੰਜੇ ਨਮਸਤਮ ਅਕਾਲੇ ਨਮਸਤਮ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਧ ਸਾਜੇ ਨਮੋ ਸ਼ਾਹ ਸ਼ਾਹ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤ ਨਮੋ ਸਰਵ ਪੀਤੰ ਨਮੋ ਸਰਵ ਗਿਆਨ ਨਮੋ ਪਰਮ ਤਾਨ ਨਮੋ ਸਰਵ ਮੰਤਰ ਨਮੋ ਸਰਵ ਜੰਤਰ ਨਮੋ ਸਰਵ ਦਰਸ਼ਨ ਨਮੋ ਸਰਵ ਕਿਰਸਨ ਨਮੋ ਸਰਵ ਰੰਗੇ ਤ੍ਰਿਭੰਗੀ ਅਰੰਗੇ ਨਮੋ ਜੀਵ ਜੀਵਨ ਨਮੋ ਬੀਜ ਬੀਜੇ ਖਿਜੇ ਭੀਜੇ ਸਮਸਤਮ ਪ੍ਰਸੀਜੇ ਕਿਰਪਾਲ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾਰੇ ਸਰਵਨਵਾਸੀ ਚਰਪੁਰ ਛੰਦੁਆਇ ਪ੍ਰਸਾਦ ਅਮਿਤ ਕਰਮੇ ਵਿਰਤ ਧਰਮੇ ਖਲ ਜੋਗੇ ਅਚਲ ਭੋਗੇ ਚਲ ਰਾਜੇ ਅਟਲ ਸਾਜੇ ਖਲ ਧਰਮ ਲਖ ਕਰਮ ਸਰਮ ਦਾਤਾ ਸਰਮ ਗਿਆਤਾ ਸਰਮ ਭਾਨੇ ਸਰਮ ਮਾਨੇ ਸਰਮ ਤ੍ਰਾਣ ਸਰਮ ਤ੍ਰਾਣ ਸਰਮ ਪ੍ਰਾਣ ਸਰਮ ਤ੍ਰਾਣ ਸਰਮ ਭੁਗਤਾ ਸਰਮ ਜੁਗਤਾ ਸਰਮ ਦੇਵਨ ਸਰਮ ਭੇਵਨ ਸਰਮ ਕਾਲੇ ਸਰਮ ਪਾਲੇ ਰਵਾਲ ਛੰਦੋ ਪ੍ਰਸਾਦ

ਨਾਸ ਅਨਭਉ ਪ੍ਰਕਾਸ਼ ਨਿਸਦਿਨ ਨਾਸ ਜਾਨ ਬਾਹੁ ਸ਼ਾਨ ਸ਼ਾਹੁ ਰਾਜਾਨ ਰਾਜ ਪਨਾਨ ਪਾਨ ਦੇਵਾਨ ਦੇਵ ਮਾ ਮਹਾਨ ਇੰਦਰਾਨ ਇੰਦਰ ਬਲਾਨ ਬਾਲ ਰੰਕਾਨ ਰੰਕ ਕਲਾਨ ਕਾਲ ਅਨਬੂਧ ਅੰਗ ਅਭਾ ਭੰਗ ਗਤ ਮਿਤ ਪਾਰ ਗੁਣਗਨ ਉਧਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ।

ਏਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹੈ ਪ੍ਰਸਾਦ ਸੋਈ ਹੈ ਸਰਾਵ ਸੁਧ ਸਮੂਹ ਸਿਧਾਨਕ ਦੇ ਫਿਰਿਓ ਕਰ ਜੋਗ ਜਦੀ ਕੇ ਸੂਰ ਸੁਰਾਰਦਨ ਸੁਧ ਸਦਾਦ ਸੰਤ ਸਮੂਹ ਅਨੇਕ ਮਤੀ ਕੈ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋ ਉਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਭਲੀ ਬਿਧ ਨਾ ਆਵਤ ਸੀਸ ਨ ਜਾਤ ਵਿਚਾਰੇ ਏਤੇ ਪੈ ਤੋ ਕਾਂ ਪੈ ਭੂਪਤ ਅੰਤ ਕੋ ਨਾ ਗਈ ਪਾਏ ਪਦਾਰੇ ਜੀਤ ਫਿਰੇ ਸਭ ਦੇਸ਼ ਦਿਸਾਨ ਕੋ ਬਾਜ ਟੋਲ ਮਿਰਦੰਗ ਨਗਾਰੇ ਗੂੰਜ ਤੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ੍ਰੀ ਪਦ ਸੇ ਭਗਵਾਨ ਭਜੇ ਬਨੇ ਅੰਤ ਕੋ ਅੰਤ ਕੇ ਦਾਮ ਸੰਧਾਰੇ ਤੀਰਥ ਨਾਨ ਦੇ ਆਦਮ ਦਾਨ ਸੰਜਮ ਨੇ ਮਨ ਏਕ ਬਸਿਖੈ ਵੇਦ ਪਰਾਨ ਕਦੇਵ ਕਰਾਨ ਜਮੀਨ ਜਵਾਨ ਸੁਬਾਨ ਕੇ ਬੇਖੈ ਪਾਉਨ ਹਾਰ ਜਤੀ ਜਤ ਧਾਰ ਸਭ ਸਵਿਚਾਰ ਹਜ਼ਾਰ ਕੇ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਬਿਨੇ ਏਕ ਨਾ ਲੇਖੇ ਸੁਧ ਸੁਭਾ ਦੁਰੰਤ ਦੁਬਾ ਸੁਸਾ ਸੁਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਪਰੇ ਮਨ ਮੇ ਕਰ ਪਰਬਤ ਪੰਖ ਹਲੇ ਨ ਹਲੇਂਗੇ ਤੋਰ ਹਰੀਨ ਮਰੋਰ ਮਵਾਸਨ ਮਾਤੇ ਮਦੰਗਨ ਮਾਨ ਮਲੇਂਗੇ ਸ੍ਰੀ ਪਦ ਸ੍ਰੀ ਭਗਵਾਨ

ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ ਦਾਨਮ ਦੇ ਪਨਿੰਦਨ ਸਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਾਥ ਵਜੋਂ ਤਰੋਹ ਕੋ ਰਾਜ ਕਰੇਂਗੇ ਕੋਟ ਸ਼ਨਾਨਕ ਜਾਤਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ।

ਸੇਵਕ ਧਿਆਨ ਲਗਾਇਓ। ਨਾਥ ਵਿਰੋਲੀਏ ਸਾਧ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੁ ਬੈਠ ਕੇ ਐਸੇ ਐ ਸੁਬੈ ਸਬਤਾਇਓ ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਉ ਲਪਾਨ ਪੂਜ ਤਿਰਿਓ ਸਿਰ ਕਾਉ ਲਲਿੰਗਰੇ ਲਟਕਾਇਓ ਕਾਉ ਲਖਿਓ ਅਰਵਾਚੀ ਦਿਸਾਵੇ ਕਾਉ ਬਿਸ਼ਾਕੋ ਸੀਸ ਨਿਵਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਵਾਜ ਬੇਨਤੀ ਚੌਪੇ ਅਮਰੀ ਕਰੋ ਹਾਂ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਮਾ ਰਹਿ ਹਮਾਰਾ ਆਪਣਾ ਜਾਨ ਕਰੋ ਪਤਪਾਰਾ ਹਮਰੇ ਦੁਸਵੇ ਤੁੰਗਾ ਵੋ ਆਭਾ ਦੇ ਮੋਹੇ ਬਚਾਓ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਚਾਲਜ ਕਰਦੇ ਕਰੀਏ ਸਭ ਰਿਨਕੋ ਆਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਿਣ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵ ਸਿੱਖ ਮਾਰੇ ਤਾਰੀ ਹੈ ਚੁਣ ਚੁਣ ਸਦਰ ਮਾਰੇ ਮਾਰੀਐ ਆਪ ਹਰ ਦੇ ਮੁਝੇ ਵਰੀਏ ਮਨ ਕਾਲ ਕਾ ਦਰਾਸਨ ਮਰੀਏ ਉਹ ਜੋ ਸਦਾ ਮਾਰੇ ਪੱਛਾ ਸ੍ਰੀ ਤੁਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਕੇ ਅੰਤਾ ਤੁਮ ਉਹ ਪੁਰੀ ਚਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸਿਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਤ ਕਾਲ ਕਾ ਕੀ ਤਮਾਸਾ ਜਮਨ ਕਾਲ ਜੋ ਕੀ ਸਭ ਕੀ ਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਮਹਾਰਾਜ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦਿ ਤੇ ਕਹਿ ਅਵਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਜੀ ਕੋ ਮਾਰੀ ਸਕਲ ਪ੍ਰਜਾ ਜਨੀ ਆਪ ਸੁਵਾਰੀ ਸਿਕੁਨ ਕੋ ਸਭ ਗੁਣ ਸੁਧੀਓ ਸਤਰਨ ਕੋ ਫਲ ਮੋਬਦ ਕੀ ਓ ਘੜ ਘੜ ਕੇ ਅੰਤਰ ਕੀ ਜਾਂਦ ਭਲੇ ਬਰੇ ਕੀ ਪੀਰ ਬਚਾਂਤ ਚੀਟੀ ਦੇ ਕੁੰਚਲ ਅਸਦੁੱਲਾ ਸਬਰ ਕਿਰਪਾ ਦਿਸ਼ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘੜ ਘੜ ਕੇ ਪਟ ਪਟ ਕੀ ਜਾਣੇ ਜਬ ਕਰ ਕਰਾ ਕਰਤਾਰਾ ਪ੍ਰਜਾ ਤਰਤਵ ਦੇ ਅਪਾਰਾ ਜਾਬ ਕਰ ਕਰ ਤੋ ਕਬੂ ਤੁਮ ਮੈਂ ਮਿਲ ਦੇ ਤਰ ਸਬੂ ਜੇ ਤੇ ਬਦਨ ਸਿ ਸਭ ਧਾਰੇ ਆਪ ਆਪਣੀ ਮੂਜ ਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਣਦ ਭੇਦ ਭੇਦ ਅਰਾਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਮ ਤਾ ਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨ ਪਾਵਤ ਭੇਦਾ ਤਾ ਕੋ ਕਰਪਾਨ ਮੰਤ ਮਾਂ ਮੂੜ ਕਛ ਭੇਦ ਨ ਜਾਂਤ ਮਾਂ ਦੇਵ ਕੋ ਕਹਿਤ ਸਾ ਸ਼ਿਵ ਨੰਕਾਰ ਕਾ ਚਿੰਤ ਨ ਪਿਵ

ਜਿਹੜੇ ਸੇ ਤੇ ਯਕੀਨੀ ਉਤਵਜ ਖਾਨ ਮੋਰ ਰਾਜਦੀਨੀ ਕਾਉ ਭੂਲ ਰਾਜਾ ਵੈ ਬੈਠਾ ਕਉ ਸਿੰਨ ਪਿਓ ਸੰਕਰ ਕੈਠਾ ਸਗਰੀ ਸਿਰ ਦਿਖਾਏ ਚੰਬਵ ਆਦ ਜੁਗਾ ਸਰੂ ਸਵੰਬਵ ਰਸ਼ਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਦੇ ਉਠੋ ਤਤ ਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਤੁਤ ਦਸਣੀ ਪਰੇ ਤਿਨਕੇ ਦੁਸ਼ ਦੁਖ ਤੁ ਐ ਮਰੇ ਪੁਰਖ ਜੋਨ ਬਪਰੇ ਤਿਹਾਰੇ ਤਿਨਕੇ ਤੁਮ ਸੰਗਤ ਸਭ

ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਿਉਂ ਸਭ ਤੁਹੇ ਬਖਾਨਿਓ ਦੁਆਰਾ ਸਰਵ ਦੁਆਰ ਕੋ ਛਾੜ ਕੇ ਗਏ ਤੁਵਾਰੋ ਤੁਵਾਰ ਪਾਏ ਗਏ ਕੀ ਲਾਜ ਇਸ ਗੋਬਿੰਦ ਦਾਸ ਤੁਵਾਰ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੈਂ ਪਾਇਆ, ਸਹਿਜ ਸਥਿਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ।

ਗੰਨ ਸਬਦ ਤੋਂ ਪਾਇਆ ਇੱਕ ਵੇਖ ਪਰਤਣ ਆਇਆ ਲਵ ਲੋਭ ਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨ ਜਿਸ ਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਲੀ ਚਾਲ ਨਿਰਲੀ ਭਗਤਾਂ ਗੇਰੀ ਵਿਖਮ ਮਾਰ ਚੱਲਣਾ ਲਵ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਾਨਿਓ ਤੇ ਕੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰਬਾ ਸਨਾ ਸਮਾਣੀ ਕਹੇ ਨਾਨ ਚੱਲਾ ਚਾਲ ਭਗਤਾਂ ਚੁਗੋ ਚੁਗਣ ਵਾਲੀ ਜਿਉ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਵੇ ਸੇ ਹਰਾ ਸਦਾ ਧਿਆਵੇ ਇਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵੇ ਇਹੋ ਸੋਏ ਲਾ ਸ਼ਬਦ ਸੁਭਾਵਾ ਸ਼ਬਦ ਉਹ ਸੁਹਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ ਏ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਫਿਰ ਇੱਕ ਹਨੇਰੇ ਕਰੇ ਗੱਲਾਂ ਗੱਲੀ ਕਿਰਨ ਪਾਇਆ ਕਹੇ ਨਾਨ ਸ਼ਬਦ ਸੋਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੁਭਿਤ ਸੰਗ ਸਵਾਈਆ ਕਹਿੰਦੇ ਪੇ ਸੁਣਦੇ ਪੇ ਸੇ ਪੇ ਜਿਨੀ ਮਨ ਵਸਾਇਆ ਕਹੇ ਨਾਨ ਸੇ ਪੇ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨ ਬੁਝੇ ਬਿਨ ਸਹਿਜੇ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕੁਮਾਏ ਸਹਸੇ ਜੀ ਅਮਲੀ ਨੈ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸੋ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦ ਦੀ ਸਹਿਜ ਉਪਜੇ ਸਹਿਸਾ ਇਹ ਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ ਹੇ ਤਿਸਨਾ ਵੱਡਾ ਰੋਗ ਲੱਗਾ ਮਨ ਮਨੋ ਵਿਸਾਰਿਆ ਵੇਦਾਵੇਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬਿਤਾਲਿਆ ਕਹੇ ਨਾਨ ਜਿਨ ਸਤ ਜਾ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਏ ਮਨਸਾ ਸਤ ਸਮਾਣੀ ਜਨ ਮਰਤਨ ਜਿਨ ਖੱਟਿਆ ਭਲੇ ਸੇਵਣ ਜਾ ਰਹੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਣ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮ ਸਿੱਖ ਕੋਈ ਜਿਉ ਰਹੇ ਗੁਣ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸੰਭਾਲੇ ਆਪ ਛੱਡ ਸਦਾਰੇ ਪੜ੍ਹਨੇ ਗੁਰੂ ਨ ਜਾਣੇ ਕੋਏ ਕਹੇ ਨਾਨ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰ ਬਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ।

ਔਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਅਨਿਤ ਕਰੇ ਰਸਨਾ ਕਿਹਾ ਕਿਸ ਨੂੰ ਜਾਣੀ ਜੱਜਨ ਕਰ ਲਿਆ ਮਾਇਆ ਬੋਲਣ ਪੈਰਵਾਣੀ ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ

ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਜੜਾਓ ਸਿੱਖ ਸਕਦੇ ਆਪ ਉਪਾਏ ਕਹੇ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸੇ ਉਹਨੇ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋ ਤੱਤੇ ਸਾਰ ਨ ਜਾਣੀ ਤਹੀ ਗੁਣੀ ਸੰਸਾਰ ਬਣ ਸੁੱਤਾ ਸੁੱਤਿਆਂ ਰਹਿਣ ਵਿਆਣੀ ਗੁਰ ਕਿਰਪਾ ਦੇ ਸੇਜਨ ਜਾਗੇ ਜਿੰਨਾ ਆਰਮਣ ਮੁਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਦਤ ਪਾਏ ਜਿਸ ਨੂੰ ਅੰਦੇ ਨਾਲ ਲਿਵ ਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਧਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨ ਵਸਾਰੀਏ ਮਨੋ ਕਿਉਂ ਵਸਾਰੀਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੂਨ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰੂ ਸਦਾ ਸੰਭਾਲੀਏ ਕਹੇ ਨਾਨਕੇ ਵਰਦਾਤਾ

ਲਿਵ ਛੁੜਕੀ ਲੱਗੀ ਜਿਸਨਾ ਮਾਇਆ ਉਮਰ ਵਰਤਾਇਆ ਏ ਮਾਇਆ ਜਿਤ ਜਿਤ ਹਰ ਵਿਸਰੇ ਮੂੰਹ ਜੇ ਭਾਓ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦ ਜਿਨ੍ਹਾਂ ਲਿਵ ਲੱਗੀ ਤਿੰਨੇ ਵਿੱਚ ਏ ਮਾਇਆ ਪਾਇਆ।

ਜਿਸ ਵੇਲੇ ਹਰ ਹਰ ਵਿਸੇ ਮਨਿਆਏ। ਹਰ ਆਪ ਮੂਲਕ ਹੈ ਭਗਤ ਨਾ ਕੇ ਨਾਨਕਾ, ਜਿਨ੍ਹਾਂ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਨਿੱਤ ਜਪਿਓ ਜੀਓ ਲਾ ਖੱਟਿਓ ਦਿਹਾੜੀ।

ਅਰਸ ਪਾਏ ਪੱਲੇ ਪੀਏ ਅਰਸ ਬੋਹੜ ਨਾ ਤਿਸਨਾ ਲਾਗੇ ਆਏ ਅਰਸ ਕਰਮੀ ਪਾਈਏ ਸਤਿਗੁਰੂ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨਰਸ ਵਿਸਰੇ ਜਾਂ ਹਰ ਵਸੇ ਮਨਾਏ ਸ੍ਰੀ ਰਾਮ ਮੇਰੇ ਯਾਰ ਤੁਮੇ ਜੋਤ ਰੱਖੀ ਤਦ ਜਗ ਮੈਂ ਆਇਆ ਜੋਤ ਰੱਖੀ ਤੁਦ ਵੀ ਤਦ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਨ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨ ਸ੍ਰਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਦ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਗੇ ਗ੍ਰਹਿ ਮੰਦਰ ਬਣਿਆ ਗਾਓ ਮੰਗਲ ਨੇ ਸਗੇ ਸੋ ਦੁੱਖ ਨਾ ਵਿਆਪੇ ਗੁਰ ਚੜਨ ਲਾਗੇ ਦਿਨ ਸੁਭਾ ਗਏ ਆਪਣਾ ਪਿਰ ਜਾਪੇ ਆਨਹਦ ਬਾਣੀ ਗੁਰ ਸ਼ਬਦ ਜਾਣੀ ਆਨਾ।

ਕੇ ਕਰਮ ਕਮਾਇਆ, ਤੂੰ ਸ੍ਰੀ ਰਾਜਾ, ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰਮਨ ਨਾਮ ਸਾਇਆ, ਗੁਰ ਪ੍ਰਸਾਦੀ ਹਰਮਨ ਵਸਿਆ, ਪੂਰਵ ਲਿਖਿਆ ਪਾਇਆ, ਕਹੇ ਨਾਨਕੇ ਸ੍ਰੀ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਜਿਤ ਲਾਇਆ, ਇਹ ਨੇਤਰੋ ਮੇਰੇ ਹਰ ਤੁਮੇ ਜੋ ਧਰੀ, ਹਰ ਬਿਨ ਉਹਨਾਂ ਦੇਖੋ ਕੋਈ, ਹਰ ਬਿਨ ਉਹਨਾਂ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਰੂਪ ਨਦਰੀਆ, ਗੁਰਪ੍ਰਸਾਦੀ ਬੁਝਿਆ ਜਾਂ ਵਿਕਾਰ ਕਹਿ, ਹਰ ਬਿਨ ਉਹਨਾਂ ਕੋਈ ਕਹੇ, ਨਾਨਕੇ ਨੇਤਰੰਦ ਸੇ ਸਤਿਗੁਰ ਮਿਲੀਏ, ਦਿਵ ਦ੍ਰਿਸ਼ਟ ਹੋਏ, ਸਰਵਣ ਮੇਰੇ ਸਾਚੇ ਸੁਣਨੇ ਨੂੰ ਬਿਠਾਏ, ਸਾਚੇ ਸੁਣਨੇ ਨੂੰ ਬਿਠਾਏ, ਸਰੀਰ ਲਾਏ, ਸੁਣੋ ਸਤਬਾਣੀ, ਜੈ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਮਾਣੀ, ਸਾਚੇ ਲੱਖ ਬਣਾਣੀ, ਤਾਂ ਕੀ ਗਤ ਕਹੇ ਨ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਿੱਤਰੋ, ਸਾਚੇ ਸੁਣਨੇ ਨੂੰ ਬਿਠਾਏ, ਹਰ ਜੀਉ ਗੁਫਾ ਅੰਦਰ ਰੱਖ ਕੇ, ਬਾਜਾ ਪੁਣ ਵਜਾਇਆ ਵਜਾਇਆ, ਬਾਜਾ ਪਾਉਣ ਨੌ ਦੁਆਰੇ ਪਰੜ ਕੀਏ, ਦਸਮਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵ ਨੀ, ਇੱਕ ਨਾ ਦਸਮਾਂ ਦੁਆਰ ਦਿਖਾਇਆ,

ਸੱਚੋ ਧਿਆਵੇ ਜੰਦ ਭਾਵੇ ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਦੂਰ ਹੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ।

ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਹੇ ਵਾਹਿਗੁਰੂ ਸਾਹਿਬ ਜੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤ ਸੰਗਤ ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮੰਦ ਸਦਕਾ ਜੋ ਵੀ ਮਾਈ ਭਾਈ ਚੱਲ ਕੇ ਆਇਆ ਹੋ ਭਾਈ ਸਤਿਗੁਰੂ ਮਿਹਰ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਧਰਮ ਗੁਰੂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਆਓ ਐਤਵਾਰ ਦਾ ਸੁਹਾਵਣਾ ਸਮਾਂ ਅੰਮ੍ਰਿਤ ਵੇਲੇ ਦਾ ਗੁਰੂ ਕੇ ਚਰਨਾਂ ਨਾਲ ਜੁੜੇ ਪਾਏ ਸਾਹਿਬਾਂ ਦਾ ਫਰਮਾਨ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਵੇ ਜਾਣੀਏ ਸਭ ਆਪੇ ਸਚਿਆਰ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਜਿਨ੍ਹਾਂ 'ਤੇ ਰਹਿਮਤਾਂ ਹੁੰਦੀਆਂ ਨੇ ਜਿਨ੍ਹਾਂ 'ਤੇ ਬਖਸ਼ਾਂ ਹੁੰਦੀਆਂ ਨੇ ਉਹੀ ਜੀਵ ਅੰਮ੍ਰਿਤ ਵੇਲੇ ਗੁਰੂ ਕੇ ਚਰਨਾਂ ਨਾਲ ਜੁੜਦਾ ਹੈ। ਪਾਗਾਂ ਵਾਲੇ ਹੋ ਸਤਿਗੁਰ ਰਹਿਮਤ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਆਓ ਹੁਣ ਆਪਾਂ ਸ੍ਰੀ ਆਸਾ ਜੀ ਵਾਰ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਉਹਨਾਂ ਪਾਸੋਂ ਸਰਵਣ ਕਰੀਏ। 8 ਵਜੇ ਤੱਕ ਉਸ ਤੋਂ ਉਪਰੰਤ ਜੋ ਆਪ ਜੀ ਨੇ ਮਹਾਂਵਾਕ ਸਰਵਣ ਕੀਤਾ ਹੈ ਉਸ ਦੀ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਆਏ ਰਹੇ ਨੇ ਕਥਾਵਾਚਕ ਭਾਈ ਅੰਗਦ ਸਿੰਘ ਜੀ ਉਹਨਾਂ ਪਾਸੋਂ ਸਰਵਣ ਕਰਨਾ ਹੈ। ਆਓ ਪਹਿਲਾਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ।

ਆਪਣੇ ਆਪ ਸਾਜਿਓ, ਆਪਣੇ ਰਚਿਓ, ਨਾ ਦੂਈ ਕੁਦਰਤ ਸਾਜੀ ਕਰਾਸਨ ਡਿੱਠੋ ਚਾਓ। ਦਾਤਾ ਕਰਤਾ ਆਪ ਤੂੰ ਤੁਸ ਦੇ ਵੈ ਕਰੇ ਪਸਾਓ, ਤੂੰ ਜਾਣੋ ਸਭ ਸਹਿ ਦਿਲ ਐਸੇ ਜਿੰਦ ਗਵਾਓ, ਕਰਾਸਨ ਡਿੱਠੋ ਚਾਓ।

0: ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੁਧ ਆਖੇ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਏ ਨੇ ਸੱਚ ਜੋ ਮਰ ਜੰਮੇ ਸੁਕੱਚ ਨਿਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਉ ਵੱਡੀ ਵਡਿਆਈ ਜਾ ਸੱਚ ਨਿਆਉ ਵੱਡੀ ਵਡਿਆਈ ਜਾ ਨਹਿਚਲ ਥਾਉ ਵੱਡੀ ਵਡਿਆਈ ਜਾਣਿਆ ਲਾਓ ਵੱਡੀ ਵਡਿਆਈ ਬੂਹ ਜੈਸਾ ਪਾਓ ਵੱਡੀ ਵਡਿਆਈ ਜਾ ਪੁੱਛ ਨਾ ਦਾ ਵੱਡੀ ਵਡਿਆਈ ਜਾ

0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਭੇ ਆਖ ਨ ਜਾਪੇ ਜੇ ਕਿਸੇ ਆਣੇ ਰਾਸ ਨਾਨਕ ਗੁਰਮੁਖ ਜਾਣੀਏ
1: ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ

ਇੱਕ ਲਿਖਣਾ ਵੇ ਧਰਮ ਬਹਾਲਿਆ ਉੱਥੇ ਸੱਚੇ ਸੱਚ ਨਿਬੜੇ ਚੁਣਵਾ ਕੱਢੇ ਜੇ ਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੋਹ ਕਾਲੇ ਦੋ ਜਗ ਚਾਲਿਆ ਤੇਰੇ ਨਾ ਰੱਤੇ ਸਿਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ ਲਿਖਣਾ

0: ਸਮਾਦ ਰੂਪ ਸਮਾਦ ਰੰਗ ਸਮਾਦ ਨੰਗ ਫਿਰੇ ਜਨਤ ਸਮਾਦ ਪਾਉਣ ਸਮਾਦ ਪਾਣੀ ਸਮਾਦ ਅਗਨੀ ਖੇਡੇ ਵਿਡਾਣੀ ਸਮਾਦ ਧਰਤੀ ਸਮਾਦ ਖਾਣੀ ਸਮਾਦ ਸਾਧ ਲੱਗੇ ਪ੍ਰਾਣੀ ਸਮਾਦ ਸੰਜੋਗ ਸਮਾਦ ਵਿਜੋਗ ਸਮਾਦ ਭੁੱਖ ਸਮਾਦ ਭੋਗ ਸਮਾਦ ਸਿਫਤ ਸਮਾਦ ਸਾਲਾ ਸਮਾਦ ਸਿਫਤ ਸਮਾਦ ਸਾਲਾ ਸਮਾਦ ਉੱਜੜ ਸਮਾਦ ਰਾਵ ਸਮਾਦ ਨੇੜੇ ਸਮਾਦ ਦੂਰ ਸਮਾਦ ਦੇਖੇ ਹਾਜ਼ਰਾ ਹਜ਼ੂਰ ਵੇਖ ਵੇਡਾਂ ਰਿਹਾ ਸਮਾਦ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ
1: ਕੁਦਰਤ ਦਿਸ ਹੈ ਕੁਦਰਤ ਸੁਣੀਆ

ਆਪੀ ਨੇ ਭੋਗ ਭੋਗ ਕਹੇ ਭਸਮੜ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਬੈ ਲੇਖਾ ਕਰ

ਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਵਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਦੇ ਤਿਸ ਮਿਲੇ ਸੱਚ ਦਾ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨ ਗਵਾਇਆ।

ਪੰਡ ਮੂਆ ਪੰਡ ਪਾਲੀਐ ਪੰਡ ਹੋਵੇ ਬੰਦਾ ਸੋ ਕਿਉਂ ਮੰਦਾ ਆਖੀਐ ਜਿੱਤ ਜਮਹਿ।

যাই ফের খে আহা দেশ জন্তু পায় কে

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਅੱਜ ਗੁਰੂ ਘਰ ਵਿਖੇ ਤਿੰਨ ਸ੍ਰੀ ਖੰਡ ਪਾਤਸ਼ਾਹ ਸਾਹਿਬ ਜਪਜੀ ਸਾਹਿਬ ਦੇ ਪਾਠਾਂ ਸਮੇਤ ਚੱਲ ਰਹੇ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ 10:30 ਵਜੇ ਹੋਣਗੀਆਂ। ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ, ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਅਤੇ ਆਪਣੇ ਕੋਲ ਜੋ 18 ਮਈ ਤੋਂ ਲੈ ਕੇ 22 ਮਈ ਤੱਕ ਗਿਆਨੀ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਹਾਜ਼ਰੀ ਭਰ ਰਹੇ ਹਨ ਸ਼ਾਮ ਦੇ ਦੀਵਾਨਾਂ ਵਿੱਚ 8 ਤੋਂ 9। ਸੋ ਸਭ ਸੰਗਤਾਂ ਨੇ ਉਸ ਸਮੇਂ ਦਾ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਅਤੇ ਜੋ ਹਰ ਸਾਲ ਦੀ ਤਰ੍ਹਾਂ ਘੱਲੂਘਾਰਾ ਦਿਵਸ ਮਨਾਉਂਦਿਆਂ ਹੋਇਆ, ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ, ਅਤੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆ, ਜੋ ਸਨ ਫਰਾਂਸਿਸਕੋ ਵਿਖੇ ਨਗਰ ਕੀਰਤਨ ਹੁੰਦੇ ਹਨ, ਇਸ ਵਾਰੀ ਵੀ ਜੋ 6 ਜੂਨ ਦਿਨ ਸ਼ਨਿਚਰਵਾਰ ਨੂੰ ਨਗਰ ਕੀਰਤਨ ਹੋਣਗੇ। ਸੋ ਆਪ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਭਰਨੀ ਜੀ, ਸ਼ਹੀਦਾਂ ਨੂੰ ਨਮਸਤਕ ਹੋਣਾ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਹਿਲੇ ਘਰ ਵਿੱਚ ਇਸ ਨੂੰ ਗਾਉਣ ਦੀ ਇਜਾਜ਼ਤ ਦਿੱਤੀ ਤੇ ਦੋ ਪਦਿਆਂ ਦਾ ਇਹ ਸ਼ਬਦ ਹੈ। ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਉਹ ਸਾਰੇ ਜਗਤ ਵਿੱਚ ਇੱਕ ਰਸ ਵਿਆਪਕ ਹੈ, ਸਾਰੇ ਸੰਸਾਰ ਦੀ ਕਾਰ ਨੂੰ ਆਪ ਚਲਾ ਰਿਹਾ ਹੈ ਤੇ ਇਹੋ ਜੀ ਸਮਰਥਾ ਵਾਲਾ ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਵੀ ਨਾਲ ਹੀ ਗੱਲ ਸਮਝਾਈ ਹੈ, ਸਤਿਗੁਰ ਪ੍ਰਸਾਦ। ਮਨੁੱਖਾ, ਜੇ ਤੂੰ ਚਾਹੁੰਦਾ ਹੈ ਕਿ ਇਹੋ ਜੀ ਸਮਰਥਾ ਵਾਲੇ ਪਰਮਾਤਮਾ ਦੇ ਨਾਲ ਮੇਲ ਹੋਏ ਤਾਂ ਫਿਰ ਤੈਨੂੰ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਪਏਗਾ। ਹੁਣ ਗੁਰੂ ਨੇ ਕਿਰਪਾ ਤਾਂ ਕਰਨੀ ਹੈ ਜਦੋਂ ਤੂੰ ਗੁਰੂ ਦੀ ਗੱਲ ਮੰਨੇਗਾ, ਗੁਰੂ ਦੀ ਗੱਲ ਮੰਨਣੀ ਪਏਗੀ। ਹੁਣ ਗੁਰੂ ਦੀ ਗੱਲ ਮੰਨਣ ਤੋਂ ਮੁਰਾਦ ਹੈ ਜੋ ਸਤਿਗੁਰੂ ਜੀ ਕਹਿੰਦੇ ਨੇ, ਜੋ ਸਤਿਗੁਰੂ ਜੀ ਸਮਝਾਉਂਦੇ ਨੇ, ਉਸ ਗੱਲ ਤੇ ਪਹਿਰਾ ਦੇਣਾ ਹੈ, ਗੁਰ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਲਿਆਉਣਾ ਹੈ। ਚੌਥੇ ਪਾਤਸ਼ਾਹ ਜੀ ਦੇ ਵਚਨ ਨੇ, ਗੁਰਸਿੱਖ ਮੀਤ ਚਲੋ ਹੋ ਗੁਰ ਚਾਲੀ। ਹੇ ਗੁਰਸਿੱਖ ਮਿੱਤਰੋ, ਗੁਰੂ ਦੀ ਚਾਲ ਚੱਲੀਏ। ਮਹਾਰਾਜ, ਸਾਨੂੰ ਤਾਂ ਹੁਣ ਇਹ ਵੀ ਨਹੀਂ ਪਤਾ ਵੀ ਗੁਰੂ ਦੀ ਚਾਲ ਕਿਵੇਂ ਦੀ ਹੈ, ਕਿਵੇਂ ਸਾਨੂੰ ਪਤਾ ਲੱਗੇ। ਜਦੋਂ ਸਤਿਗੁਰੂ ਸਰੀਰਕ ਤੌਰ ਤੋਂ ਮੌਜੂਦ ਸਨ ਉਸ ਵੇਲੇ ਤਾਂ ਦੇਖ ਕੇ ਥੋੜਾ ਪਤਾ ਵੀ ਲੱਗ ਜਾਂਦਾ ਸੀ ਵੀ ਸਤਿਗੁਰਾਂ ਜੀ ਦੀ ਇਹ ਚਾਲ ਹੈ, ਇਸ ਤਰ੍ਹਾਂ ਆਪਾਂ ਸਤਿਗੁਰੂ ਦੇ ਪਿੱਛੇ ਤੁਰ ਪੈਂਦੇ ਹਾਂ। ਪਰ ਹੁਣ ਤਾਂ ਕਿਵੇਂ ਸਾਨੂੰ ਪਤਾ ਲੱਗੇ।

ਤੁਰਨਾ ਬਹੁਤ ਸੌਖਾ ਹੈ। ਗੁਰੂ ਪਹਿਲਾਂ ਵੀ ਸੀ, ਅੱਜ ਵੀ ਹੈਗੇ, ਅੱਗੇ ਵੀ ਰਹਿਣਗੇ। ਮੈਂ ਥੋੜ੍ਹਾ ਜਿਹਾ ਜ਼ਿਕਰ ਕਰਾਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਨੇ, ਤੇ ਜਦੋਂ ਆਪਾਂ ਸੱਤਾ ਤੇ ਬਲਵੰਡੇ ਦੀ ਵਾਰ ਪੜ੍ਹਦੇ ਹਾਂ, ਉਹਨਾਂ ਨੇ ਬੜਾ ਸਾਫ ਸ਼ਬਦਾਂ ਵਿੱਚ ਲਿਖਿਆ ਹੈ। ਕਹਿਣ ਲੱਗੇ, ਦੁਨੀਆਂ ਦੇ ਲੋਕੋ, ਸਤਿਗੁਰਾਂ ਦੇ ਸਰੀਰ ਬਦਲੇ ਨੇ, ਕਾਇਆ ਬਦਲੀ ਹੈ, ਪਰ ਗੁਰਜੋਤ ਉਹੀ ਗੁਰੂ ਨਾਨਕ ਸਾਹਿਬ ਜੀ ਦੀ ਚਲੀ ਆਉਂਦੀ ਹੈ। ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਗੁਰੂ ਜੋਤ ਉਹੀ ਹੈ, ਜੁਗਤੀ ਵੀ ਉਹੀ ਹੈ। ਕਿਹੜੀ ਜੁਗਤੀ ਹੈ? ਸਤਿਗੁਰੂ ਜੀ ਨੇ ਆਪਣੇ ਸਿਸ ਨੂੰ ਜਾਂ ਅੱਗੇ ਹੋਣ ਵਾਲੇ ਗੁਰੂ ਨੂੰ ਆਪ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਆਪ ਮੱਥਾ ਟੇਕ ਦਿੱਤਾ। ਇਹ ਰਵਾਇਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਹੀ ਚਲੀ ਆਉਂਦੀ ਹੈ। ਜਦੋਂ ਵਿਸਾਖੀ ਦਾ ਸਮਾਂ ਆਉਂਦਾ ਹੈ, ਆਪਾਂ ਬਹੁਤ ਸੁਣਦੇ ਹਾਂ ਵੀ ਖਾਲਸਾ ਪੰਥ ਦੀ ਸਾਜਨਾ ਹੋਈ ਹੈ, ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਆਪਾਂ ਬਹੁਤ ਵਾਰ ਪੜ੍ਹਦੇ ਹਾਂ ਤੇ ਸੁਣਦੇ ਹਾਂ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪਰ ਜਦੋਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ, ਕਿਉਂਕਿ ਸਿੱਖ ਰਹਿਤ ਮਰਿਆਦਾ ਵਿੱਚ ਬੜੇ ਸਾਫ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ, ਗੁਰੂ ਘਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ

ਤੇ ਜਦੋਂ ਆਪਾਂ ਵੇਖਦੇ ਹਾਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਨੂੰ ਪੜ੍ਹਦੇ ਹਾਂ

ਨਾਲ ਭਾਈ ਲਹਿਣਾ ਜੀ ਸਿਸ ਨੇ ਤੇ ਫੇਰ ਉਹੀ ਗੁਰੂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚੰਗੀ ਤਰ੍ਹਾਂ ਪਰਖ ਕੇ ਤੇ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਭਾਈ ਲਹਿਣਾ ਜੀ ਨੂੰ, ਤੇ ਹੁਣ ਭਾਈ ਲਹਿਣਾ ਜੀ ਨਹੀਂ, ਹੁਣ ਤਾਂ ਗੁਰਦੇਵ ਪਿਤਾ ਜੀ ਨੇ ਨਾ ਹੀ ਚੇਂਜ ਕਰ ਦਿੱਤਾ। ਕਹਿਣ ਲੱਗੇ ਤੂੰ ਲੈਣਾ ਨਹੀਂ, ਤੂੰ ਲੈਣਾ ਸੀ, ਅਸੀਂ ਤੈਨੂੰ ਦੇਣਾ ਸੀ, ਪਰ ਹੁਣ ਤਾਂ ਤੂੰ ਸਾਡਾ ਅੰਗ ਬਣ ਗਿਆ। ਤੇ ਨਾ ਕੀ ਦਿੱਤਾ? ਅੰਗਦ। ਆਪਾਂ ਸਾਰੇ ਬੜੇ ਸਨਮਾਨ ਨਾਲ ਕਹਿੰਦੇ ਹਾਂ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ।

ਹੁਕਮ ਕੀਤਾ ਕਿ ਅੱਜ ਤੋਂ ਜੇ ਕਿਤੇ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਤੇ ਕਹਿਣ ਲੱਗੇ ਗੁਰੂ ਅੰਗਦ ਦੇ ਖਿਰਦੇ ਵਿੱਚ ਗੁਰੂ ਨਾਨਕ ਵਸਦਾ ਹੈ, ਜੋਤ ਉਹ ਜੁਗਤ ਸਾਏ ਸਾਇਆ ਫੇਰ ਪਲਟੀਐ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿਣ ਲੱਗੇ ਦੁਨੀਆਂ ਦੇ ਲੋਕੋ, ਇਹ ਖਾਸ ਕਰਕੇ ਵਿਸਾਖੀ ਦੇ ਸਮੇਂ ਤੇ ਇਹ ਬਹੁਤ ਪੜ੍ਹਿਆ ਜਾਂਦਾ ਸੁਣਿਆ ਜਾਂਦਾ, ਪਰ ਕਹਿਣ ਲੱਗੇ ਪੰਥ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਰੰਭ ਕਰ ਦਿੱਤਾ ਸੀ। ਉਹਦਾ ਨਾਂ ਨਿਰਮਲ ਪੰਥ ਸੀ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਹ ਪੰਥ ਕਿਹਨੇ ਚਲਾਇਆ? ਗੁਰੂ ਨਾਨਕ ਸਾਹਿਬ ਜੀ ਨੇ ਚਲਾ ਦਿੱਤਾ ਸੀ। ਤੇ ਦੋਹਾਂ ਅੱਖਰਾਂ ਦੇ ਅਰਥ ਕਰੀਏ ਤਾਂ ਬਿਲਕੁਲ ਸੇਮ ਅਰਥ ਨੇ ਦੋਹਾਂ ਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹੜਾ ਪੰਥ ਚਲਾਇਆ ਜੀ? ਭਾਈ ਗੁਰਦਾਸ ਜੀ ਕਹਿੰਦੇ ਨੇ ਨਿਰਮਲ ਪੰਥ। ਨਿਰਮਲ ਦੋ ਅੱਖਰਾਂ ਨਾਲ ਬਣਿਆ ਹੋਇਆ ਹੈ। ਨਿਰ ਦਾ ਭਾਉ ਬਿਨਾਂ ਤੇ ਮਲ ਦਾ ਭਾਉ ਮੈਲ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਿਲਕੁਲ ਪਵਿੱਤਰ ਪੰਥ ਚਲਾਇਆ, ਨਿਰਮਲ ਪੰਥ, ਜਿਹੜਾ ਬਿਲਕੁਲ ਪਵਿੱਤਰ ਹੋਵੇ, ਜਿਹਦੇ ਤੇ ਮੈਲ ਨਾ ਹੋਵੇ। ਕਿਹੜੀ ਮੈਲ? ਵਿਕਾਰਾਂ ਦੀ ਮੈਲ। ਜਿਵੇਂ ਮੈਲ ਬਾਹਰ ਲੱਗਦੀ ਹੈ, ਅੰਦਰ ਵੀ ਲੱਗਦੀ ਹੈ। ਬਾਹਰ ਦੀ ਮੈਲ ਧੁੱਪ ਜਾਂਦੀ ਹੈ, ਅੰਦਰ ਦੀ ਮੈਲ ਧੁੱਪਣੀ ਉਹ ਬਹੁਤ ਮੁਸ਼ਕਲ ਹੈ। ਪਰ ਜਿਹੜੇ ਅੰਦਰ ਦੀ ਮੈਲ ਨੂੰ ਧੋ ਲੈਣ, ਫਿਰ ਬਾਹਰ ਦੀ ਮੈਲ ਦੀ ਉਹਨਾਂ ਨੂੰ ਜ਼ਿਆਦਾ ਪਰਵਾਹ ਨਹੀਂ ਹੁੰਦੀ। ਕਿਉਂਕਿ ਜੇਕਰ ਜ਼ਿਆਦਾ ਬਦਨਾਮੀ ਬੰਦੇ ਦੀ ਹੁੰਦੀ ਹੈ, ਅੰਦਰ ਦੀ ਮੈਲ ਕਰਕੇ ਜ਼ਿਆਦਾ ਬਦਨਾਮੀ ਹੁੰਦੀ ਹੈ। ਤੇ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਇਹ ਪੰਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਲਾ ਦਿੱਤਾ, ਨਾਨਕ ਨਿਰਮਲ ਪੰਥ ਚਲਾਇਆ। ਜਿਸ ਨੂੰ ਦਸਵੇਂ ਜਾਮੇ ਚ ਗੁਰਦੇਵ ਪਾਤਸ਼ਾਹ ਜੀ ਨੇ ਖਾਲਸਾ ਪੰਥ ਭਾਉ ਮੁਕੰਮਲ ਰੂਪ ਦੇ ਦਿੱਤਾ ਤੇ ਇਸ ਨੂੰ ਨਿਰਮਲ ਪੰਥ ਤੋਂ ਇਹ ਖਾਲਸਾ ਪੰਥ ਬਣ ਗਿਆ। ਤੇ ਖਾਲਸਾ ਦਾ ਭਾਉ ਹੈ ਖਾਲਸ, ਬਿਲਕੁਲ ਪਿਓਰ, ਜਿਹਦੇ ਚ ਕੋਈ ਮਿਲਾਵਟ ਨਾ ਹੋਵੇ। ਨਿਰਮਲ ਬਿਲਕੁਲ ਪਵਿੱਤਰ, ਤੇ ਖਾਲਸਾ ਬਿਲਕੁਲ ਖਾਲਸ, ਨਿਖਾਲਸ, ਜਿਹਦੇ ਚ ਕੋਈ ਵੀ ਮਿਕਸਅਪ ਨਾ ਹੋਵੇ, ਕੁਝ ਵੀ ਚੀਜ਼ ਮਿਲੀ ਨਾ ਹੋਵੇ। ਤੇ ਫਿਰ ਦਸਵੇਂ ਪਾਤਸ਼ਾਹ ਜਿਵੇਂ ਪਹਿਲਾਂ ਆਪ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਨੇ, ਪਹਿਲਾਂ ਆਪ ਗੁਰੂ ਨੇ ਤੇ ਫਿਰ ਆਪ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈਂਦੇ ਨੇ, ਫਿਰ ਆਪ ਸਿਸ ਨੇ,

ਬੜੇ ਕਮਾਲ ਦੀ ਗੱਲ, ਆਪ ਗੁਰੂ ਬਣ ਕੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਰਹੇ ਉਸ ਵੇਲੇ ਗੁਰੂ ਨੇ, ਤੇ ਫਿਰ ਜਾਚਨਾ ਕਰ ਰਹੇ ਭਾਈ ਦਇਆ ਸਿੰਘ ਜੀ ਮੈਂ ਤਾਂ ਤੁਹਾਨੂੰ ਅੰਮ੍ਰਿਤ ਦੀ ਦਾਤ ਦੇ ਦਿੱਤੀ, ਪਰ ਤੁਸੀਂ ਵੀ ਕਿਰਪਾ ਕਰੋ ਮੇਰੇ ਤੇ, ਹੁਣ ਤੁਸੀਂ ਵੀ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿਓ। ਭਾਈ ਦਇਆ ਸਿੰਘ ਜੀ ਮੁਸਕੁਰਾ ਕੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਅੰਮ੍ਰਿਤ ਦੀ ਦਾਤ ਤੁਸੀਂ ਸਾਨੂੰ ਐਵੇਂ ਨਹੀਂ ਦਿੱਤੀ, ਪਹਿਲੇ ਅਸੀਂ ਸੀਸ ਭੇਟਾ ਕੀਤਾ ਹੈ, ਸੀਸ ਦਿੱਤਾ ਹੈ ਸਤਿਗੁਰੂ ਜੀ, ਤਾਂ ਤੁਸੀਂ ਇਹ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਹੈ, ਅਸੀਂ ਤਾਂ ਆਪਣੇ ਸਿਰ ਦਿੱਤੇ ਨੇ, ਤੁਸੀਂ ਕੀ ਭੇਟਾਂ ਕਰੋਗੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਾਈ ਦਇਆ ਸਿੰਘ ਜੀ ਤੁਸੀਂ ਤਾਂ ਇੱਕ ਇੱਕ ਸੀਸ ਦਿੱਤਾ ਹੈ, ਇੱਕ ਇੱਕ ਸੀਸ ਦਿੱਤਾ ਹੈ, ਤੁਸੀਂ ਮੈਨੂੰ ਅੰਮ੍ਰਿਤ ਦੀ ਦਾਤ ਦਿਓ, ਸਮਾਂ ਆਵੇਗਾ ਮੈਂ ਤਾਂ ਆਪਣਾ ਪੂਰਾ ਪਰਿਵਾਰ ਹੀ ਵਾਰ ਦਿਆਂਗਾ, ਮੈਂ ਤਾਂ ਪੂਰੇ ਪਰਿਵਾਰ ਦੇ ਸੀਸ ਭੇਟ ਕਰ ਦਿਆਂਗਾ। ਤੇ ਉਹੀ ਕੀਤਾ ਵੀ, ਤੇ ਆਪਾਂ ਬੜੇ ਮਾਣ ਨਾਲ ਸਰਬੰਸ ਦਾਨੀ ਦਸਮੇਸ਼ ਪਿਤਾ ਜੀ ਉਹਨਾਂ ਨੂੰ ਕਹਿੰਦੀ ਆ। ਤੇ ਇਹ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਚਲੀ ਆਉਂਦੀ ਹੈ ਗੱਲ ਕਿ ਪਹਿਲਾਂ ਭਾਈ ਲਹਿਣਾ ਜੀ ਸਿਸ ਨੇ, ਚੇਲੇ ਨੇ, ਤੇ ਫਿਰ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਮੱਥਾ ਟੇਕ ਦਿੱਤਾ।

संतन, संत पुरुष, भले पुरुष, जो एक एक अखर दे इदे अर्थ करिए ना, एक एक अखर दे कहन लगे प्यारे हो जी, संत की पहचान करनी होवे ता उदे चे ए गुण वेख लियो। ससा सब तो पहला अखर, ससे तो शांति, उस मनुख दे अंदर शांति है जा अशांति रही जाता है। छोटी छोटी गल्लां ते किते अशांत तो नहीं हो जाता। ससा शांति, जेकर बंदे दे अंदर शांति नहीं, वह संत नहीं हो सकता। नन्ना नन्ना निम्रता दूजा अखर है। उस बंदे दे अंदर वेख लियो भी जिसनू असी संत कह रहे, उस दे अंदर निम्रता है कि नहीं है, जा होमेदा ही मारिया फिरी जाता। निम्रता है तां संत होएगा, जेकर निम्रता ही नहीं तां फिर संत नहीं हो सकता। तत्ता त्यागी, ओ त्यागी भी है कि नहीं, उसके अंदर त्याग है कि नहीं है, जां सिर्फ माया दे मोह विच ही फसिया होया है। जे किते माया दे मोह विच ही फसिया है, मायक पदार्थां दे मोह विच ही फसिया होया है, फिर कहण लगे संत नहीं। संत दे कोल शांति होनी चाहिए, उहदा मन शांत होना चाहिए, उसके अंदर नम्रता होनी चाहिए, उसके अंदर त्याग भी होना चाहिए भी दूजे दे प्रति वो अपने आप नूं त्याग कर दे, भाव दूजिया का भला भी लुचे। ते गुरबाणी नूं पुछिए, जिन्ना सास गिरास ना विसरै, हर नामा मन मंत धन से नानका पूरन सुई। संत जिन्हां नूं सां लेंदिया परमात्मा ना भुले, जिन्हां दे मुंह चे गिराई होवे पर फिर भी उन्हां नूं परमात्मा याद आवे, अंदर परमात्मा चलदा होवे, अंदर परमात्मा दी याद विच जुड़िया होवे। बुरकी मुंह चे खा रहा पर अंदरों आवाज निकले, मेरे वाहिगुरु जी ए जो मैं सोने स्वाद ले भोजन छक रहा, मेरे मालका ये तेरी कृपा नाल छक रहा। पर फिर मैं जिक्र करा थोड़ा साध संगत जी, भजन ते भोजन दोनों की जरूरत है। इस संसार विच बहुत सारी लुकाई है, जेड़े सिर्फ भोजन नू खुराक बना के रख दी है, भजन नू खुराक नहीं बनाउंदे। दोनों की लोड़ है। भोजन छक के साडा तन तंदुरुस्त रहिंदा है, ते भजन करके ये मन तंदुरुस्त रहिंदा है। ते फिर भोजन तो आप बड़े स्वादले स्वादले करी जाने, उहदे च तां कमी नहीं छड्डदे आपां कोई। पर ध्यान करके देखिए, कदे मन विच इस तरह का ख्याल आउंदा है भी सतगुरु जी अज मैं परमात्मा की इबादत पांच मिनट कीती है, सिर्फ पांच मिनट, मैं कल दस मिनट करांगा, मेरे ते इहो जी कृपा कर दिओ, मैं घंटों घंटों उस परमात्मा की वड़ियाई करा भी ते सुना भी, होर किन्ना ज्यादा मैं उस परमात्मा की उस्तत कर सकदा, होर किन्नी ज्यादा मैं उस परमात्मा नूं याद कर सकदा, मेरे वाहिगुरु जी मेरे ते इह भी कृपा कर दिओ। जेकर नहीं तो फिर अरदास शुरू कर दो, अरदास उस परमात्मा के दर से प्रवान होंदी है। अर्ज प्लस आस, एक आस अरदास की दे अगे करिए, जो सानू देण दे समर्थ होवे अगे करिए ना,
ਉਹਦੇ ਅੱਗੇ ਤਾਂ ਕੀਤੀ ਨਹੀਂ ਜਾ ਸਕਦੀ ਫਰਿਆਦ, ਜਿਹੜਾ ਸਾਨੂੰ ਕੋਈ ਦੇ ਹੀ ਨਹੀਂ ਸਕਦਾ, ਜਿਹਦੇ ਪੱਲੇ ਕੱਖ ਨਹੀਂ ਹੈ, ਉਹਦੇ ਅੱਗੇ ਕੀ ਅਰਦਾਸ ਕਰੋਗੇ, ਕੀ ਮੰਗੋਗੇ ਉਸ ਤੋਂ, ਜਿਹੜਾ ਆਪਣੇ ਆਪ ਹੀ ਖਾਲੀ ਫਿਰਿਆ ਹੋਵੇ। ਗੁਰੂ ਕੋਲ ਅਰਦਾਸ ਕਰਿਆ ਕਰੋ, ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਜਿੱਥੇ ਤੁਸੀਂ ਸਾਨੂੰ ਇੰਨਾ ਕੁਝ ਦਿੰਦੇ ਹੋ, ਫਿਰ ਨਾਮ ਦੀ, ਭਜਨ ਬੰਦਗੀ ਦੀ, ਸਿਮਰਨ ਦੀ ਇਹ ਵੀ ਦਾਤ ਬਖਸ਼ ਦਿਓ ਮੇਰੇ ਮਾਲਕ ਜੀ, ਇਸ ਤੋਂ ਬਿਨਾਂ ਗੁਜ਼ਾਰਾ ਨਹੀਂ। ਫਿਰ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਉਹ ਦਾਤ ਦਿੰਦੇ ਨੇ, ਨਾਮ ਦੀ ਦਾਤ ਬਖਸ਼ਦੇ ਨੇ। ਗੁਰਮੁਖ ਪਿਆਰਿਆਂ ਨਾਲ ਗੱਲ ਸਾਂਝੀ ਕਰ ਲਿਆ ਕਰੋ, ਇਹ ਗੁਰਬਾਣੀ ਦਾ ਫੈਸਲਾ ਹੈ। ਗੁਰਮੁਖ ਪਿਆਰੇ ਵੀ, ਪਰਮਾਤਮਾ ਦੇ ਪਿਆਰੇ ਵੀ ਉਸ ਪਰਮਾਤਮਾ ਦੇ ਨਾਲ ਜੋੜ ਦਿੰਦੇ ਨੇ, ਕਿਹੜੇ, ਜਿਨ੍ਹਾਂ ਦੀ ਗੱਲ ਅੱਜ ਪੰਜਵੇਂ ਪਾਤਸ਼ਾਹ ਜੀ ਕਰ ਰਹੇ ਨੇ, ਸੰਤਨ, ਸੰਤ ਜਨ, ਭਲੇ ਪੁਰਸ਼, ਪਰਮਾਤਮਾ ਦੇ ਪਿਆਰੇ, ਉਸ ਪਰਮਾਤਮਾ ਤੇ ਭਰੋਸਾ ਰੱਖਣ ਵਾਲੇ ਸੰਤ, ਸਹਾਈ ਰਾਮ ਕੇ ਕਰ ਕਿਰਪਾ ਬੀਆ ਮਿਲਾਏ। ਜਿਹੜੇ ਸੰਤ ਜਨ ਨੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ, ਉਹ ਪਰਮਾਤਮਾ ਦੇ ਮਿਲਾਪ ਵਿੱਚ ਉਹ ਮਦਦਗਾਰ ਬਣਦੇ ਨੇ, ਉਹ ਸਹਾਇਕ ਹੁੰਦੇ ਨੇ, ਮਦਦਗਾਰ ਬਣ ਜਾਂਦੇ ਨੇ। ਭਗਤ ਕਬੀਰ ਜੀ ਨੂੰ ਪੁੱਛ ਲਈਏ, ਔਰ ਕਬੀਰ ਸੇਵਾ ਕੋ ਦੁਏ ਭੱਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਭਗਤ ਕਬੀਰ ਜੀ ਕਹਿੰਦੇ ਨੇ ਸੇਵਾ ਕਰਨੀ ਨਾ ਕਰ ਲੈ, ਕਦੇ ਗੁਰੇਜ ਨਾ ਕਰਿਆ ਕਰ, ਇਹਨਾਂ ਦੀ ਸੇਵਾ ਕਰਨ ਤੋਂ ਕਦੇ ਗੁਰੇਜ ਨਾ ਕਰਿਆ ਕਰ, ਕਿੰਨਾ ਦੀ ਕਰੀਏ। ਕਹਿਣ ਲੱਗੇ ਇੱਕ ਤਾਂ ਸੰਤ ਪੁਰਸ਼ ਤੇ ਇੱਕ ਪਰਮਾਤਮਾ, ਗੁਰੂ ਪਿਆਰਿਆਂ ਦੀ, ਗੁਰੂ ਦੀ ਤੇ ਪਰਮਾਤਮਾ ਦੀ, ਇਹਨਾਂ ਦੀ ਸੇਵਾ ਕਰਿਆ ਕਰ। ਕਿਉਂ ਕਰੀਏ, ਕਿਹੜੇ ਗੁਣ ਨੇ ਇਹਨਾਂ ਦੇ ਅੰਦਰ? ਕਹਿਣ ਲੱਗੇ ਪਰਮਾਤਮਾ ਤਾਂ ਮੁਕਤ ਕਰ ਦਿੰਦਾ ਹੈ, ਜੇ ਪਰਮਾਤਮਾ ਦੀ ਸੇਵਾ ਕਰੀਏ, ਜੇ ਪਰਮਾਤਮਾ ਦੀ ਉਸਤਤ ਕਰੀਏ, ਜੇ ਪਰਮਾਤਮਾ ਦੀ ਵਡਿਆਈ ਕਰੀਏ, ਉਹ ਖੁਸ਼ ਹੋ ਕੇ ਉਹ ਮੋਹ ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਮਨਸਾ, ਤ੍ਰਿਸ਼ਨਾ, ਇਹਨਾਂ ਤੋਂ ਬਚਾ ਦਿੰਦਾ ਹੈ, ਮੁਕਤ ਕਰ ਦਿੰਦਾ ਹੈ, ਤੇ ਇਹ ਸਾਰੇ ਦੁੱਖਾਂ ਦਾ ਕਾਰਨ ਬਣਦੇ ਨੇ, ਸਾਰੇ ਦੁੱਖਾਂ ਦਾ ਕਾਰਨ ਬਣਦੇ ਨੇ ਇਹ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ, ਤੇ ਜਿਹੜੇ ਸੰਤ ਪੁਰਸ਼ ਨੇ ਉਹ ਪਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਨਾ ਕਰਦੇ ਨੇ, ਆਓ ਪਿਆਰਿਓ, ਬੈਠਿਓ, ਮਿਲ ਕੇ ਪਰਮਾਤਮਾ ਦੀ ਭਜਨ ਬੰਦਗੀ ਕਰੀਏ। ਤੇ ਫਿਰ ਉਹਨਾਂ ਦੀ ਸੰਗਤ ਕਰੀਏ, ਕਹਿ ਸੰਗਤ ਕਰ ਸਾਧਕੀ, ਕਹਿ ਹਰ ਕੇ ਗੁਣ ਗਾਏ। ਮਨੁੱਖਾ ਗੁਰੂ ਦੀ ਸੰਗਤ ਕਰਿਆ ਕਰ, ਇੱਥੋਂ ਬੜਾ ਕੁਝ ਤੈਨੂੰ ਮਿਲਣਾ, ਬੜਾ ਕੁਝ ਮਿਲਣਾ। ਕਹਿ ਹਰ ਕੇ ਗੁਣ ਗਾਏ, ਜਾਂ ਫਿਰ ਪਰਮਾਤਮਾ ਦੇ ਗੁਣਗਾਨ ਕਰਿਆ ਕਰ, ਤੇ ਪਰਮਾਤਮਾ ਦੇ ਗੁਣ ਗਾਉਣ ਦੀ ਦਾਤ ਵੀ ਇੱਥੋਂ ਹੀ ਮਿਲਦੀ ਹੈ। ਇੱਕ ਮੈਂ ਹੋਰ ਥੋੜਾ ਜਿਹਾ ਖੁਲਾਸਾ ਕਰਦੇ ਹਾਂ, ਕਈ ਸੱਜਣਾਂ ਦੇ ਮੂੰਹੋਂ ਨਾ ਇਹ ਗੱਲ ਨਿਕਲਦੀ ਹੈ ਵੀ ਜਦ ਸਤਿਗੁਰੂ ਜੀ ਕਿਰਪਾ ਕਰਨਗੇ ਆਪਣੇ ਆਪ ਦਰ ਤੇ ਬੁਲਾ ਲੈਣਗੇ, ਜਦ ਵਾਹਿਗੁਰੂ ਨੂੰ ਭਾਵੇਗਾ ਉਸ ਵੇਲੇ ਨਾਮ ਜਪਵਾ ਲਏਗਾ। ਇਹਦਾ ਭਾਵ ਇਹ ਵੀ ਉਹਦੇ ਅੰਦਰ ਭੁੱਖ ਨਹੀਂ ਲੱਗੀ। ਜੇ ਤੂੰ ਪਰਮਾਤਮਾ ਨੂੰ, ਗੁਰੂ ਨੂੰ ਇੰਨਾ ਹੀ ਮੁੱਖ ਰੱਖਦਾ ਹੈ, ਤੇ ਧਿਆਨ ਕਰ ਪਿਆਰਿਆ, ਜਦ ਤੈਨੂੰ ਭੁੱਖ ਲੱਗਦੀ, ਕਦੇ ਤੂੰ ਕਹਿੰਦਾ ਸਤਿਗੁਰੂ ਜੀ ਆ ਕੇ ਮੈਨੂੰ ਲੰਗਰ ਛਕਾ ਦਿਓ, ਵੀ ਜੇ ਕਿਤੇ ਸਤਿਗੁਰੂ ਜੀ ਮੇਰੇ ਸਾਹਮਣੇ ਖੜੋ ਕੇ ਮੈਨੂੰ ਕਹਿਣਗੇ ਤਾਂ ਹੀ ਮੈਂ ਲੰਗਰ ਛਕਾਂਗਾ। ਕਦੇ ਤੇਰੇ ਪੇਟ ਨੂੰ ਲੱਗੀ ਹੋਵੇ ਭੁੱਖ,
ਤੇ ਤੂੰ ਕਦੀ ਕਹਿੰਦਾ ਹੈ ਵੀ ਜੇ ਕਿਤੇ ਵਾਹਿਗੁਰੂ ਜੀ ਆ ਕੇ ਮੇਰੇ ਸਾਹਮਣੇ ਖੜੋ ਕੇ ਕਹਿਣਗੇ ਵੀ ਲੰਗਰ ਛਕ ਲੈ ਤਾਂ ਹੀ ਮੈਂ ਲੰਗਰ ਛਕਾਂਗਾ। ਕਹਿੰਦਾ ਕੋਈ ਨਹੀਂ, ਉਹ ਤਾਂ ਤੂੰ ਆਪ ਹੀ ਛਕ ਲੈਂਦਾ। ਕਿਉਂ ਛਕਦਾ? ਤੇਰੇ ਪੇਟ ਚ ਭੁੱਖ ਲੱਗੀ ਹੈ। ਜਿਸ ਦਿਨ ਤੇਰੇ ਅੰਦਰ ਪਰਮਾਤਮਾ ਦੇ ਨਾਮ ਦੀ, ਪਰਮਾਤਮਾ ਦੀ ਭਜਨ ਬੰਦਗੀ ਦੀ ਭੁੱਖ ਲੱਗ ਗਈ, ਉਸ ਦਿਨ ਤੂੰ ਕਿਸੇ ਨੂੰ ਵੀ ਨਹੀਂ ਪੁੱਛਣਾ। ਕਿਹਨੂੰ ਪੁੱਛੇਗਾ? ਤੂੰ ਗੁਰਮੁਖ ਪਿਆਰਿਆਂ ਨੂੰ ਪੁੱਛੇਗਾ, ਤੂੰ ਆਪਣੇ ਗੁਰੂ ਨੂੰ ਪੁੱਛੇਗਾ। ਗੁਰਮੁਖ ਪਿਆਰਿਆਂ ਨੇ, ਗੁਰੂ ਨੇ ਤੈਨੂੰ ਦੱਸ ਦੇਣਾ ਜੇ ਵੀ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ, ਉਹਨਾਂ ਨੇ ਦੱਸ ਦੇਣਾ। ਗੁਰੂ ਰਾਮਦਾਸ ਪਿਤਾ ਜੀ ਨੇ ਦੱਸ ਦੇਣਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਹੇ ਗੁਰਸਿੱਖੋ, ਹੇ ਮੇਰੇ ਮਿੱਤਰੋ, ਪਿਆਰਿਓ, ਗੁਰੂ ਦੀ ਚਾਲ ਚੱਲੀਏ। ਤੇ ਗੁਰੂ ਰਾਮਦਾਸ ਪਿਤਾ ਜੀ ਨੇ ਕੀ ਦੱਸਣਾ? ਕਹਿਣ ਲੱਗੇ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਸਮਝਾਉਣਾ ਗੁਰੂ ਨੇ ਤੈਨੂੰ, ਬਸ ਪਿਆਰਿਆ ਇਹ ਗੱਲ ਪੱਲੇ ਬੰਨ ਲੈ ਤੂੰ। ਸਤਿਗੁਰੂ ਜੀ ਜੋ ਤੈਨੂੰ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜੋ ਤੈਨੂੰ ਕਹਿੰਦੀ ਹੈ, ਬਸ ਉਸਨੂੰ ਭੁਲਾ ਕਰਕੇ ਮੰਨ ਲੈ ਤੇ ਸੱਚ ਜਾਣੀਓ। ਸਾਧ ਸੰਗਤ ਜੀ, ਗੁਰਮੁਖ ਪਿਆਰੇ ਮੰਨਦੇ ਨੇ, ਗੁਰੂ ਨੂੰ ਪਿਆਰ ਕਰਨ ਵਾਲੇ, ਪਰਮਾਤਮਾ ਨੂੰ ਪਿਆਰ ਕਰਨ ਵਾਲੇ ਉਹ ਗੁਰੂ ਦੀ ਗੱਲ ਮੰਨਦੇ ਨੇ ਬਿਲਕੁਲ, ਕਿਉਂਕਿ ਪ੍ਰਗਟ ਗੁਰਾਂ ਕੀ ਦੇਹ। ਗੁਰੂ ਗ੍ਰੰਥ ਸਾਹਿਬ ਜੀ ਗੁਰਾਂ ਦੀ ਦੇਹ। ਮਾਤਾ ਪਿਤਾ ਨੇ ਸਾਡੇ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਕ ਕਨੇਰੇ। ਬੜੇ ਸੁੱਖ ਨੇ, ਪਰ ਸਾਧ ਸੰਗਤ ਜੀ ਮੈਂ ਬੇਨਤੀ ਕਰਾਂਗਾ, ਸੁੱਖ ਤਾਂ ਘਨੇਰੇ ਮਿਲਣਗੇ, ਪਰ ਪਹਿਲਾਂ ਬੱਚਾ ਬਣਨਾ ਪਏਗਾ। ਬੱਚਾ ਬਣ ਕੇ ਆਉਂਦੇ ਜਾਂ ਫਿਰ ਛਾਣੇ ਹੀ ਬਣ ਕੇ ਇੱਥੇ ਆਉਂਦੇ ਆ? ਜੇ ਪਿਆਰਿਆ ਤੂੰ ਛਾਣਾ ਬਣ ਕੇ ਆਉਂਦਾ ਨਾ, ਫਿਰ ਨੀ ਗੱਲ ਬਣਨੀ, ਫਿਰ ਪਿਤਾ ਦਾ ਪਿਆਰ ਨਹੀਂ ਤੈਨੂੰ ਮਿਲੇਗਾ। ਜੇ ਛਾਣਾ ਹੀ ਵੱਡਾ ਹੀ ਬਣ ਕੇ ਆਇਆ, ਇੱਥੇ ਤਾਂ ਬੱਚਾ ਬਣ ਕੇ ਆਉਣਾ ਪਏਗਾ ਫਿਰ ਗੁਰੂ ਦਾ। ਫਿਰ ਦੇਖ ਗੁਰੂ ਕਿਸ ਤਰ੍ਹਾਂ ਤੈਨੂੰ ਲਾੜ ਲੜਾਉਂਦੇ ਨੇ। ਤੇਰਾ ਇੱਕ ਦਿਨ ਨਹੀਂ, ਦੋ ਦਿਨ ਨਹੀਂ, ਮਹੀਨਾ ਸਾਲ ਨਹੀਂ, ਗੁਰੂ ਨੇ ਇਹੋ ਜਿਹਾ ਪਿਆਰ ਤੇਰੀ ਝੋਲੀ ਚ ਪਾਉਣਾ, ਇਹੋ ਜਿਹਾ ਤੈਨੂੰ ਗੜ ਵੱਕੜੀ ਚ ਲੈਣਾ, ਤੇਰਾ ਜੀਵਨ ਹੀ ਸਫਲਾ ਕਰ ਦੇਣਾ। ਗੁਰੂ ਨੇ ਤੇਰਾ ਜੀਵਨ ਹੀ ਸਫਲਾ ਕਰ ਦੇਣਾ। ਬਸ ਗੁਰੂ ਦਾ ਬੱਚਾ ਬਣ ਕੇ ਆਇਆ ਕਰ, ਇਸ ਮਨ ਨੂੰ ਕਹਿ ਦਿਆ ਕਰੋ, ਮਨਾ ਅੰਦਰ ਹੰਕਾਰਿਆ ਨਹੀਂ ਜਾਣਾ ਗੁਰੂ ਕੋਲ, ਅੰਦਰ ਛਾਣਾ ਬਣ ਕੇ ਨਹੀਂ ਜਾਣਾ, ਅੰਦਰ ਗਿਆਨਵਾਨ ਬਣ ਕੇ ਨਹੀਂ ਜਾਣਾ, ਅੰਦਰ ਤਾਕਤਵਰ ਬਣ ਕੇ ਨਹੀਂ ਜਾਣਾ, ਬਸ ਅੰਦਰ ਤਾਂ ਮੇਰੇ ਗੁਰੂ ਦੇ ਸਾਹਮਣੇ ਜਾਣਾ, ਉੱਥੇ ਬਹਿਣਾ, ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਨਿਆਸਰਾ ਹੋ ਕੇ ਪਿਆਰਿਆ ਤਾਂ ਗੱਲ ਬਣਨੀ ਜੇ। ਫਿਰ ਦੇਖ ਤੂੰ ਗੁਰੂ ਤੈਨੂੰ ਕਿਵੇਂ ਖੁਸ਼ੀਆਂ ਤੇਰੀ ਝੋਲੀਆਂ ਭਰ ਦਿੰਦੇ ਨੇ। ਲੱਖ ਖੁਸ਼ੀਆਂ, ਜੇ ਕਿਸੇ ਕਿਤੇ ਨੂੰ ਕੋਈ ਸ਼ੱਕ ਹੋਵੇ, ਪੰਜਵੇਂ ਪਾਤਸ਼ਾਹ ਜੀ ਨੇ ਪੁੱਛ ਲਾ, ਲੱਖ ਖੁਸ਼ੀਆਂ, ਲੱਖਾਂ ਖੁਸ਼ੀਆਂ ਥੋੜੀਆਂ ਹੁੰਦੀਆਂ ਨੇ, ਪਾਤਸ਼ਾਹੀਆਂ ਪਾਤਸ਼ਾਹੀਆਂ ਮਿਲ ਜਾਣਗੀਆਂ ਤੈਨੂੰ, ਦੇਣੀ ਕਿੰਨੇ ਗੁਰੂ ਨੇ ਦੇ ਦੇਣੀਆਂ। ਸਿੱਖਾ ਤੇਰਾ ਗੁਰੂ ਬੜਾ ਸਮਰੱਥ ਹੈ, ਗੁਰੂ ਗ੍ਰੰਥ ਸਾਹਿਬ ਬੜੇ ਸਮਰੱਥ ਨੇ, ਜੇ ਕਿਤੇ ਤੈਨੂੰ ਕੋਈ ਕਦੇ ਕੋਈ ਚਿੰਤਾ ਹੋਏ ਨਾ ਕਿਸੇ ਕਿਸਮ ਦੀ, ਤੂੰ ਗੁਰੂ ਕੋਲ ਆ ਕੇ ਗੁਰਬਾਣੀ ਪੜ੍ਹ। ਸਾਧ ਸੰਗਤ ਜੀ, ਦੁਨੀਆਂ ਦਾ, ਪੂਰੀ ਦੁਨੀਆਂ ਦਾ, ਪੂਰੀ ਦੁਨੀਆਂ ਵਿੱਚ ਕੋਈ ਇਹੋ ਜਿਹਾ ਸਵਾਲ ਨਹੀਂ ਜਿਸ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ। ਬਸ ਗੱਲ ਇਹ ਹੈ ਕਿ ਥੋੜੀ ਜਿਹੀ ਮਿਹਨਤ ਲੱਗਦੀ ਹੈ, ਗੁਰੂ ਕੋਲ ਆ ਕੇ ਬੈਠ,
तेनू जीवन की जाच अपने आप ही गुरबाणी ने दसी जानी। बस तेरा कम फिर मानना है, गल मन बनेगी, गुरु नू बहुत खुशी होएगी जिस दिन तू गुरु की गल मनेगा। जे तू गुरु की गल सुनता रहा, गुरबाणी सुनता रहा, सुनता तो तू घंटे घंटे रहा, पर कदे मनी ना, फिर गुरु की खुशी तेनों नहीं मिलनी प्या रहा, तू सुन तक सीमित रह गया। हां सुन सुन के ज्ञान बड़ा हो जाता है, पर सुन के मानना है। सतगुरु सच्चे पातशाह मैं तुहाडी गुरबाणी ए सुनी ते मेरे ते कृपा ए कर दो, मैं इस नू मन्ना भी, ते तुसी कृपा करनी है। मन्ने सुरत हुए मन बुद्ध, मन्ने सगल पवन की शुद्ध, सारे भवना दी शुद्ध भाव सार समझ आ जाती है। जेकर कोई गुरु ग्रंथ साहिब जी की पावन बाणी सुन के मन ले, गुरु नानक साहिब जी कह रहे ने, कहन लगे दुनिया दे लुको, सारी सृष्टि की समझ उसनू आ जाती है। हुण सारी सृष्टि की समझ की है? उस मनुख नू ए मनुखा जीवन जीवन दी उसनू जाच आ जाती है। नहीं तो किते ए तो नहीं हो रहा बंदिया तेरे नाल। करतूत पशु की मानस जात, लोक पचारा करें दिन रात। किते ए तो नहीं हो रहा कि शरीर मनुखा वाले ते करतूतां वो पशुआं तो भी वधतर, किते ए तो नहीं हो रहा भी पशुआं वांगू ही तू पेट भरदा पिया? नहीं, ये मनुखा जन्म बहुत मुश्किल नाल मिलता है, ये इन्ना सुखा नहीं मिलता। कई जन्म पए कीट पतंगा, कई जन्म गजमीन कुरंगा, कई जन्म पंखी सरप हैयो, कई जन्म है वर ब्रख जोयो, मिल जगदेश मिलन की बरिया, चिरंकाल ए देहे संजरिया। बड़ी जुन्ना विच घूम के आए आ, कीड़े बने, पतंगे बने, हाथी बने, मच्छी बने, रुख बने, बड़ा कुछ बनन तो बाद उस मालक ने कृपा कीती, ए मनुखा देही मिली। ते किस वास्ते मिली? मिल जगदीश मिलन की बरिया, जगत दा ईश जगत दा मालक प्यारिया उसनू मिल। तू जेकर नहीं मिलिया तो जतन कर मेरे मालक दा मेल हो जावे। हुण तैनू किवें पता लगेगा मैनू मेरे मालक दा मेल हो गया? उस मालक दा हरेक काम तैनू चंगा लगन लग पेगा, उस मालक दी रजा वो चंगी लगन लग पेगी, उस मालक दा हरेक फैसला तैनू फिर चंगा लगेगा। अपने फैसले नहीं, उस मालक दे फैसले तैनू चंगे लगणगे। थोड़ा जिहा घाटा आ रहा मालका, ये तेरी कृपा तेरी मेहर तेरा हुक्म, कारोबार वधिया चल रहा मालक जी तेरा शुकराना, मेरी की पाया है, मैं ता तुच्छ बुद्धि हैगा। तो गुरदेव पातशाह जी बख्शिश करते ने, कहन लगे प्यारियो मिल जगदीश मिलन की बरिया, ए एक बारी मिली है सानू, सारियां नू एक मौका मिलिया है। किस वास्ते? उस परमात्मा दे मिलाप वास्ते। जदों तैनू लगन लगे मेरा वाहिगुरु मेरे अंग संग है, मेरे अंदर भी है, मेरे बाहर भी है, मेरे घर भी है, मेरे दुकान ते भी है, मेरे कारोबार ते है, मेरे ऑफिस ते भी मेरा वाहिगुरु जी है, समझ लेना तू परमात्मा दे शरण विच है। जेकर तैनू परमात्मा किते नजर ना आवे फिर तू परमात्मा दी शरण विच नहीं है, क्योंकि तैनू परमात्मा लगता ही नहीं भी मेरे अंग संग है।

ਜਿਸ ਦਾ ਪੱਖ ਰੱਖਣ ਵਾਲਾ, ਜਿਸ ਦਾ ਰਾਖਾ, ਜਿਸ ਦੀ ਮਦਦ ਕਰਨ ਵਾਲਾ ਉਹ ਪਰਮਾਤਮਾ ਆਪ ਹੈ। ਕਹਿਣ ਲੱਗੇ, ਉਹ ਭਲੇ ਪੁਰਸ਼ ਪਰਮਾਤਮਾ ਦੇ ਪਿਆਰੇ ਸਦਾ ਹੀ ਬੇਪਰਵਾਹ ਰਹਿੰਦੇ ਨੇ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਗੁਰਦੇਵ ਅਗਲੇ ਪਦੇ ਵਿੱਚ ਕਹਿੰਦੇ ਨੇ, ਊਚ ਸਮਾਨਾ ਠਾਕੁਰ ਤੇਰੋ, ਮੇਰੇ ਵਾਹਿਗੁਰੂ ਜੀ ਤੇਰਾ ਜਿਹੜਾ ਸਾਮਿਆਨਾ ਹੈ ਨਾ, ਆਪਣੀ ਸੋਭਾ ਵਧਾਉਣ ਵਾਸਤੇ ਬੜੇ ਬੜੇ ਸਾਮਿਆਨਾ ਲਗਾਉਂਦੇ ਨੇ ਲੋਕੀ, ਉੱਚੇ ਉੱਚੇ ਮਕਾਨ ਬਣਾਉਂਦੇ ਨੇ। ਪਰ ਗੁਰਦੇਵ ਕਹਿੰਦੇ, ਕਹਿਣ ਲੱਗੇ, ਪਿਆਰੇ ਉਹ ਪਰਮਾਤਮਾ ਦਾ ਜਿਹੜਾ ਸਾਮਿਆਨਾ ਨਾ, ਕਹਿਣ ਲੱਗੇ, ਉਹ ਸਾਰਿਆਂ ਨਾਲੋਂ ਉੱਚਾ ਹੈ। ਅਵਰਨਾ ਕਾਹੂ ਤਾਨੀ, ਇਸ ਤਰ੍ਹਾਂ ਦਾ ਚੰਦੋਆ, ਇਸ ਤਰ੍ਹਾਂ ਦਾ ਸੋਹਣਾ ਸਾਮਿਆਨਾ ਉੱਚਾ ਕੋਈ ਹੋਰ ਨਹੀਂ ਤਾਣ ਸਕਦਾ। ਐਸੋ ਅਮਰ ਮਿਲਿਓ ਭਗਤਨ ਕੋ ਰਾਚ ਰਹੇ ਰੰਗ ਗਿਆਨੀ, ਐਸੋ ਅਮਰ ਮਿਲਿਓ ਭਗਤਨ ਕੋ। ਕਹਿਣ ਲੱਗੇ, ਭਗਤਾਂ ਨੂੰ ਇਹੋ ਜਿਹਾ ਪਰਮਾਤਮਾ ਮਿਲ ਪੈਂਦਾ ਹੈ ਤੇ ਉਹ ਵੀ ਪਰਮਾਤਮਾ ਦੇ ਪਿਆਰ ਵਿੱਚ ਰੰਗੀਜ ਜਾਂਦੇ ਨੇ। ਰੋਗ ਸੋਗ ਦੁੱਖ ਜਰਾ ਮਰਾ, ਉਹਨਾਂ ਨੂੰ ਰੋਗ, ਚਿੰਤਾ, ਦੁੱਖ, ਬੁਢੇਪਾ ਇਹ ਨੇੜੇ ਨਹੀਂ ਆਉਂਦੇ। ਕਹਿਣ ਲੱਗੇ, ਉਹਨਾਂ ਦੇ ਨਿਕਟ ਵੀ ਨਹੀਂ ਇਹ ਆਉਂਦੇ, ਨੇੜੇ ਹੀ ਨਹੀਂ ਆਉਂਦੇ। ਨਿਰਭਉ ਹੋਏ ਰਹੇ ਲਿਵੇਕੈ, ਨਾਨਕ ਹਰ ਮਨਮਾਨੀ। ਨਿਰਭਉ ਹੋਏ ਰਹੇ ਲਿਵੇਕੈ, ਕਹਿਣ ਲੱਗੇ ਉਹ ਇੱਕ ਪਰਮਾਤਮਾ ਵਿੱਚ ਆਪਣੀ ਸੁਰਤ ਜੋੜੀ ਰੱਖਦੇ ਨੇ ਤੇ ਹਜ਼ੂਰ ਕਹਿੰਦੇ ਨੇ, ਕਹਿਣ ਲੱਗੇ ਉਹ ਨਿਰਭਉ ਦੇ ਨਾਲ ਜੁੜ ਕੇ ਆਪ ਵੀ ਨਿਰਭਉ ਹੋ ਜਾਂਦੇ ਨੇ। ਹਰ ਮਨ ਮਾਨੀ, ਉਹਨਾਂ ਦਾ ਜਿਹੜਾ ਮਨ ਹੈ ਇਹ ਪਰਮਾਤਮਾ ਦੇ ਪਿਆਰ ਵਿੱਚ ਪਤੀਜ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਦੇ ਅੰਦਰ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹਿਲੇ। ਨਾਨਕ ਹਰ ਪ੍ਰਭਾਪੇ ਮਿਲੇ ਭੁੱਲਾਂ ਚੁੱਕਾਂ ਦੀ ਖਿਮਾ। ਗਜਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਮਿਲ ਕੇ ਕਰੀਏ ਅਨੰਦ ਸਾਹਿਬ ਜੀ ਦੀ 6 ਪੌੜੀਆਂ ਦਾ ਪਾਠ।

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ

ਕਰੋ। ਵਾਜੇ ਪੰਜ ਸ਼ਬਦ ਕੇ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾਂ ਜਿਤਰ ਧਾਰੀਆ, ਪੰਚ ਦੂ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਾਂ ਸੁਖੋ ਆ, ਤਿਤ ਕਰ ਅਨਾਦ ਵਾਜੇ, ਆਨੰਦ ਸੁਣੋ ਵਡਭਾਗੀ।

ਵਾਹਿਗੁਰੂ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟਨ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇਮ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਉਪਰੰਤ ਆਪ ਜੀਆਂ ਵੱਲੋਂ ਬਖਸ਼ਣ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇਵ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਲੰਗਰ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁੱਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੇ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਆਹੋ ਜਿਉਂ ਤਿੰਨ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਸੰਗਤਾਂ ਵੱਲੋਂ ਆਰੰਭ ਹਨ। ਜਪਜੀ ਸਾਹਿਬ ਦੇ ਪਾਠਾਂ ਸਮੇਤ ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। 10:30 ਵਜੇ ਸਮਾਪਤੀ। ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਾਜ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਹੀਂ ਜਾਏ, ਨਾਨਕ ਸੁਖ ਆਨੰਦ

ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਖੁਬੜੀ ਕੁਥਾਏ ਮਿੱਠੀ ਗੱਲਣ ਕੁਮੰਤਰੀਆ, ਨਾਨਕ ਸਹੀ ਉਬਰੇ ਜਿਨ੍ਹਾਂ ਭਾਗ ਮਥਾਹੇ।

ਸੰਦਰਭ ਜਿੰਨੀ ਸੱਚ ਇਰਾਦਿਆ ਨਾਨਕ ਮਨ ਤਨ ਫੱਬ ਪਤਿਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰ।

ਨਾਰੀ ਪੰਚਮ ਹਰਖ ਦਸਾਖ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ

ਪੰਚ ਨਾਰ ਸੰਗ ਅਸ਼ਟ ਸੁਤ ਉੱਠੈ ਤਾਨ ਕਲੋਲ ਗਾਇਨ ਧਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਹਾਈ।

0: ਨਫ਼ਰਤ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਸੱਚੈ ਸੋਚ ਨਾ ਹੋਵੇ ਜੇ ਸੋਚੀ ਨਕਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਇਆ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੇ ਜੇ ਬੰਨਾ ਭਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆ ਰਹੂਈਏ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ
1: ਹੁਕਮੀ ਹੋਵਨ ਆਕਾਰ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸ਼ਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੀ ਜੁਗਾ ਜਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵਿਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਸੈ ਦਰਬਾਰ ਮੁਹੋਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ

ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ

ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਈ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾਈ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਧਵਲ ਆਕਾਸ਼ ਸੁਣਿਐ ਦੀਪ ਲੋ ਪਾਤਾਲ ਸੁਣਿਐ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸ਼ਰ ਵਰਮਾ ਇੰਦ ਸੁਣਿਐ ਮੁਖ ਸਾਲਾਹਣ ਮੰਦ

ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ

ਲੋਕ ਥਾਪ ਰੱਖਿਆ ਜਨਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਭਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੂਰ।

ਕੌਣ ਕੂਦ ਕੀਤਾ ਵਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗਸਾਰ ਅਸੰਖ ਮੋਨ ਲਿਵਲਾਏ ਤਾਰ ਕੁਦ

ਅਹੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ।

ਆਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਥ ਬਾਣੀ ਬਰਮਾਓ ਸਤ ਸੁਹਾਣ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਵਾ ਆਕਾਰ ਬੇਲ ਨਾ ਪਾਈਆ ਪੰਡਤੀ ਜੇ ਹੋਵਾ ਲੇਖ ਪੁਰਾਣ ਬਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ

ਵਾਹ ਪਵਹਿ ਸਮੁੰਦ ਨਾ ਜਾਣੀਐ ਹੈ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰਹਿ।

ਆਖਹਿ ਈਸ਼ਰ ਆਖਹਿ ਸਿੱਧ ਆਖਹਿ ਕੇਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁਨ ਜਨ ਸੇਵ ਕੀਤੇ ਆਖਹਿ ਆਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਤਾਖ ਨਾ ਸਕਹਿ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸਮਾਲੀ।

ਜੋਗ ਜੋਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ।

ਕੇਤੇ ਵਰਮੇ ਘਾੜਦ ਘੜੀਐ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਾਧਾਈ ਆ।

ਆਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣਹੁ ਸੰਤਹੁ।

ਕਾਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬੱਜ ਹੋ ਕਿਆ ਕਰੇ ਵੇਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਿਨਵਾਰੀਆ ਏਸ ਨਉ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ।

ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰ ਹੋ ਜਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਸ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ ਆਵਹੋ ਸੰਤ ਪਿਆਰੇ ਹੋ ਅਕਥ ਕੀ ਕਰਹ ਕਹਾਣੀ ਕਰਹ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸ

ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੇ ਤਾ ਵੇਖ ਹੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ

ਜੀ ਅਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਝੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚਲਣਾ ਲਬ ਲੋਭ ਅਹੰਕਾਰ ਤਾਜ ਤਰਸਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ

ਲਾਏ ਹੈ ਸੇ ਹਰ ਹਰ ਸਦਾ ਧਿਆ ਵਹੇ। ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾ ਵਹੇ। ਏਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਏਹੋ ਤਿਨ ਕੈ ਮਨ ਵਸਿਆ ਜਿਨ ਧਰੋਹ ਲਿਖਿਆ ਆਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ, ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹੋ ਸਹਿਸਾ ਇਵ ਜਾਏ। ਜੀਅਹੋ ਮੈਲੇ ਬਾਹ ਰਹੋ ਨਿਰਮਲ, ਬਾਹ ਰਹੋ ਨਿਰਮਲ ਜੀਅਹੋ ਤਾਂ ਮੈਲੇ, ਤਿਨੀ ਜਨਮ ਜੂ ਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ ਫਿਰ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸਹਿ ਤਜਿਆ ਕੂੜੇ ਲਾਗੇ, ਤਿਨੀ ਜਨਮ ਜੂਐ ਹਾਰਿਆ। ਜੀਅਹੁ ਨਿਰਮਲ ਬਾਹ ਰਹੁ ਨਿਰਮਲ, ਬਾਹ ਰਹੁ ਤਾਂ ਨਿਰਮਲ ਜੀਅਹੁ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਏ। ਕਹਿ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਏਹੋ ਹੋ ਅਸਮਾਓ। ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸੇਵ ਸਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਓ ਲਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤੇ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ।
ਤੱਤੈ ਸਾਰ ਨਾ ਜਾਣੀ ਗੁਰੂ ਬੱਜ ਹੋ ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਏਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਆਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹੇ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏ ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪ

ਜੈਸੀ ਅਗਨ ਉਧਰ ਮਹੇ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ।

ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੋਪੀਐ, ਵਿੱਚ ਹੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ। ਹਰਿ ਆਪ ਅਮੁਲਕ ਹੈ, ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ, ਜੀਓ ਲਾਹਾ ਖਟਿਓ ਦਿਹਾੜੀ।

ਪਿਆਸ ਨਾ ਜਾਏ, ਹੋਰਤ ਕਿੱਤਾ ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਏ ਹਰ ਰਸ, ਬੋਹੜ ਨਾ ਤਰਸਨਾ ਲਾਗੈ ਆਏ। ਏ ਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਸ ਆਏ। ਕਹਿ ਨਾਨਕ ਹੋਰ ਅਨਰਸ ਸਭ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਉਪਾਏ ਜਗਤ ਦਿਖਾਇਆ।

ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ

ਤੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ।

ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹ ਹੋਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼੍ਰਵਣ ਹੋ ਮੇਰੇ ਹੋ ਸੱਚ ਸੁਣਨਾ ਨੋ ਪਠਾਏ, ਸੱਚ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਾਤੇ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ, ਸੱਚ ਅਲੱਖ ਵਿਡਾਣੀ

ਪਵਨ ਵਜਾਇਆ ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਏਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ ਗਾਵਹੋ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆ ਵਹੇ ਸੱਚੋ ਧਿਆ ਵਹੇ ਜਾ ਤੁਧ ਭਾ ਵਹੇ ਗੁਰਮੁਖ ਜਨਾ ਬੁਝਾ ਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ

ਅਤੇ ਮਿਸਰ ਫ੍ਰੀ ਮਾਉਣ ਦੇ ਸਮੂਹ ਵਿਦਿਆਰਥੀਆਂ ਵੱਲੋਂ, ਉਸਤਾਦ ਸਾਹਿਬ ਵੱਲੋਂ, ਸੱਚੇ ਪਾਤਸ਼ਾਹ ਜੀ ਪਰਿਵਾਰਾਂ ਵੱਲੋਂ, ਜੋ ਰਿਵਰ ਸਾਈਡ ਵਿਖੇ ਸੱਚੇ ਪਾਤਸ਼ਾਹ ਜੀ ਆਪ ਜੀਆਂ ਨੇ ਮੇਰਾ ਭਰਿਆ ਹੱਥ ਰੱਖ ਕੇ ਸੱਚੇ ਪਾਤਸ਼ਾਹ ਜੀ ਉਹ ਸਮਾਗਮ ਕਰਾਏ, ਗਤਕੇ ਦੇ ਜੋ ਜੌਹਰ ਸੰਗਤਾਂ ਨੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਤਸੰਗ, ਸਤਿਗੁਰਾਂ ਦੀ ਪਾਰ ਬਖਸ਼ਿਸ਼, ਰਹਿਮਨ ਦਾ ਸਦਕਾ ਅਖੰਡ ਪਾਠਾਂ ਦੇ ਭੋਗ ਪਏ। ਸੋ ਆਓ, ਗੁਰੂ ਘਰ ਦੀ ਮਰਜ਼ਾਦਾ ਸਭ ਤੋਂ ਪਹਿਲਾਂ ਸਿਰੋਪਾਓ ਦਿੱਤੇ ਜਾਣਗੇ। ਮੈਂ ਬੇਨਤੀ ਕਰਾਂਗਾ ਗਤਕਾ ਦਲ ਭਾਈ ਬਲਜੀਤ ਜਸਦੇਵ ਸਿੰਘ ਜੀ, ਜਸਪ੍ਰੀਤ ਸਿੰਘ ਜੀ, ਸਾਡੇ ਪੁਰਾਣੇ ਮਿੱਤਰ ਲੋਹਲਾ ਸਾਹਿਬ, ਜਿਨ੍ਹਾਂ ਦੇ ਬੜੇ ਚਿਰਾਂ ਬਾਅਦ ਦਰਸ਼ਨ ਹੋਏ ਨੇ, ਉਹਨਾਂ ਨੂੰ ਬੇਨਤੀ ਕਰਾਂਗਾ। ਭਾਈ ਹਰਚੰਦ ਸਿੰਘ ਜੀ ਮਾਨ ਦੂਸਰਾ ਅਖੰਡ ਪਾਠ, ਅਤੇ ਭਾਈ ਆਕਾਸ਼ਪ੍ਰੀਤ ਸਿੰਘ ਜੀ। ਵਾਹਿਗੁਰੂ।

ਬੇਨਤੀ ਕਰਾਂਗਾ ਬਲਜੀਤ ਸਿੰਘ ਬੰਬੇ ਨੂੰ ਦੇ ਦਿਓ। ਨਹੀਂ ਨਹੀਂ ਜਥੇਦਾਰ ਲਵਲਾ ਤਾਂ ਸਾਡਾ ਪੁਰਾਣਾ ਸ਼ੁਰੂਆਤ ਉਹਨਾਂ ਨੇ ਕੀਤੀ ਹੈ ਨਾ ਸਾਲ। ਵਰਿੰਦਰਪਾਲ ਸਿੰਘ ਜੀ ਨੂੰ ਬੇਨਤੀ ਕਰਾਂਗਾ। ਸਤਿ ਸ੍ਰੀ ਅਕਾਲ ਇਹ ਸਾਰਿਆਂ ਹੀ ਵੀਰਾਂ ਦੀ ਮਿਹਨਤ ਹੈ ਜੋ ਬੱਚਿਆਂ ਨੂੰ ਇਸ ਪਾਸੇ ਲਾਇਆ ਹੈ।

ਅਕਾਲ ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪੇ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਵੇ ਤੁਮ ਗਾਵੋ ਆਪ ਆਦੇ ਮੋਹ ਬਚਾਵੋ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਉਤਸ਼ਾਹ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਪਿਨ ਕੀ ਰਹਿ ਪਿਆ ਸਤਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵ ਸਿੱਖ ਮਾਰੇ ਤਾਰੀਐ ਚੁਨ ਚੁਨ ਸਤਰ ਮਾਰੇ ਮਾਰੀਐ ਆਪ ਹਾਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸ ਮਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰੇ ਔਰ ਅੱਛਾ ਰੱਖ ਲਿਓ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਣ ਕੇ ਅੰਤਾ ਤਮੋ ਪੁਰੀ ਜਿਤਰ ਦਸਕੰਤਾ ਕਾਲ ਪਾਏ ਬ੍ਰਹਮਾ ਅਵਤਾਰਾ ਕਾਲ ਪਾਏ ਸਿਜੀ ਅਵਤਾਰਾ ਕਾਲ ਪਾਏ ਕਰਮ ਸਿੰਮ ਪ੍ਰਕਾਸ਼ਾ ਸਗਲ ਕਾਲ ਕਾ ਕੀ ਤਮਾਸਾ ਜਵਨ ਕਾਲ ਜੋਗੀ ਸਭ ਕੀ ਹੋ ਬੇਦਰਾਜ ਬ੍ਰਹਮਾ ਜੋਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਕੁਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੋ ਦਿਓ ਸਤਰਨ ਕੋ ਪਲ ਮੋਦ ਕੀ ਹੋ ਘਟਕੜ ਕੇ ਅੰਤਰ ਕੀ ਜਾਂਦ ਭਲੇ ਵਰੇਖੀ ਪੀਰ ਪਛਾਣ ਚੀਟੀ ਤੇ ਕੁੰਚਰ ਸੁਲਾ ਸਭ ਪਰ ਕਿਰਪਾ ਦਿਸ਼ਕਾਰ ਪੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੇ ਕੀ ਪੀਰ ਪਛਾਣੇ ਘਟਕੜ ਕੇ ਪੜਪੜ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਦਬ ਦੇ ਪਾਰਾ ਜਬ ਕਰ ਕਰ ਤੋ ਕਬ ਹੂੰ ਤੁਮ ਮਿਲਦੇ ਤਰਸ ਪੂੰਜੇ ਤੇ ਬਦਨ ਸਿ ਸਭ ਧਾਰੇ ਆਪ ਆਪਣੀ ਮੂਜ ਚਾਰੇ ਤੁਮ ਸਭੀ ਤੇ ਰਹਿਤ ਨਿਰਾਲਮ ਜਾਣ ਦਵੇਦ ਭੇਦ ਯਾਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸਮਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਮ ਨ ਪਾਵਤ ਵੇਦਾ ਤਾਂ ਕੋ ਕਰਪਾਨ ਮਾਂਤ ਮਾਂ ਮੂੜ ਕਸ ਭੇਦ ਨ ਜਾਂਤ ਮਹਾਂਦੇਵ ਕੋ ਕੈ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨ ਪਿਓ ਆਪ ਆਪਣੀ ਬੁੱਧਾ ਜੇਤੀ ਬਣਦ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾ ਪਸਾਰਾ ਕੈ ਵਸਾ ਪ੍ਰਤਨ ਸੰਸਾਰਾ ਏਕੈ ਰੂਪ ਨੂੰ ਉਸ ਰੂਪਾ ਰੰਗ ਪਿਓ ਰਾਵ ਕੀ ਪੁਪਾ ਅੰਡ ਜੇਰੇ ਸਹਿਤਿਨੀ ਉਤਜਕਾਨ ਮੋਰਜ ਦੀਨੀ ਕਮ ਭੂਲ ਰਾਜਾ ਵੈ ਬੈਠਾ ਕਮ ਸਿੰਨ ਪਿਓ ਸ਼ੰਕਰ ਕਟਾ ਸਗਰੀ ਸਿਰ ਦਿਖਾਏ ਚੰਬਵ ਆਜ ਜੁਆ ਸਰੂ ਸੰਭ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਜਿਦੇ ਉਡਵ ਤਤਪਾਦਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਹਸਤ ਦਸਣੀ ਪਰੇ ਤਿਨਕੇ ਦੁਸ਼ ਦੁਖ ਤੋਂ ਐਮਰੇ ਪੁਰਖ ਜੀਵਨ ਪੰਪਰੇ ਤਿਹਾਰੇ ਤਿਨਕੇ ਤਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕੇ ਕਾਲ ਨਿਕਣੇ ਆਇਆ ਹੈ ਰਛਾਵੇ ਤਾਇ ਸਕਾਲਾ ਦੁਸ਼ਟ ਰਿਸ਼ਟ ਕਾਲਾ ਕਿਰਪਾ ਦ੍ਰਿਸ਼ਟ ਧਨ ਜਾਨ ਹਰਿਓ ਤਾਂ ਕੇ ਤਾਪ ਤਨਕ ਮੋਹ ਹਰਿਓ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਾਸ ਵਸਕਨ ਕੋਈ ਇੱਕ ਵਾਰ ਜਿਨ ਤੁਵੇਂ ਸਮਾਰਾ ਕਾਲ ਫਸ ਦਿੱਤਾ ਵਾਰਾ ਜਿੰਨਾ ਨਾਮ ਤਿਆਰੋ ਕਾ ਦਰ ਦੁਜ ਦੋ ਤੇਰਾ ਕੜਕੇਤ ਮੈਂ ਸੰਨ ਤਿਆਰੀ ਆਪ ਹੱਥ ਦੇ ਲਿਓ ਵਾਰੀ ਸਰਵ ਠੌਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਓ ਚਾਹੀ ਕਿਰਪਾ ਕਰੀਆਂ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾ ਤਾ ਕਲਵੇ ਸਕਲ ਦੇ ਕੁਆਰਤਾ ਦੁਸ਼ ਲੋਕ ਅਨਕੋਸ਼ਾ ਕਰਤਾ ਸ੍ਰੀ ਅਤੁਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਿਤ ਪਲ ਪਾਵੇ ਸੋਈ ਦੁਖ ਨੰਥ ਸੇ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਏ ਸਰਸਨਾ ਪਾਵੇ ਸੁਨੇ ਮੂਰਚਿਤ ਲਾਏ ਚਤਰਤਾ ਆਵੇ ਦੁਖ ਦਰਦ ਪੌ ਨਿਕਣਾ ਤਿੰਨ ਨਰ ਕੇ ਰਹਿਮ ਹੋ ਜੋ ਜਾਕੀ ਇੱਕ ਵਾਰ ਚੌਪੀ ਹੋ ਕੇ ਚੌਪੀ ਸੰਮਤ ਸਤਰਾ ਸਹਿਜ ਪਿੰਡ ਜੈ ਹਰ ਸਹਿਜ ਪੰਥੀਨ ਕਹੀ ਜੈ ਪਾਦਰ ਸੁਧੀ ਅਸ਼ਟਮੀ ਰਵਿਵਾਰਾ ਤੀਰਥ ਤਦਰਾ ਗੁਣ ਸੁਧਾਰਾ ਸੋਈਏ ਪਾਏਂਗੇ ਹੈ ਜਬ ਤੇ ਤੁਮਰੇ ਤਬ ਤੇ ਗੋ ਆਖ ਤਿਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਵੇ ਸਵੇ ਵੋ ਭੇਦ ਕੇ ਅਮੇਕ ਨਾ ਜਾਣਿਓ ਸ੍ਰੀ ਅਸਭਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ ਸਭ ਤੋਏ ਵਖਾਨਿਓ ਦੁਆਰਾ ਸਗਲ ਦੁਆਰ ਕੋ ਛਾੜ ਕੇ ਗਿਓ ਤੁਆਰੋ ਦੁਆਰ ਬਾਹੇਂਗੇ ਕੀ ਲਾਜ ਅਸ ਗੋ

0: ਰਾਜ ਅਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਤੁਹਾਡੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ। ਕਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੀ ਹੋਏ ਸਹਾਇ। ਅਰਜਨ ਹਰ ਗੋਬਿੰਦ ਸਿਮਰਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਜਿਹ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਔਨੇ ਦੇ ਆਵੇ ਧਾਏ। ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਇਸ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨ ਤਾਪਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ। ਚੌਪੀ ਸਾਹਿਬ ਦਾ ਜਾਪ ਹੋਇਆ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਆਪ ਜੀਆਂ ਦੇ ਪਾਵਨ ਸਵਾਰਾ ਸਾਹਿਬ ਸੱਚਖੰਡ ਵਿਖੇ ਜਾ ਰਹੇ ਹਨ। ਚਾਲੇ ਪਾਉਂਦੀ ਆਗਿਆ ਬਖਸ਼ੋ, ਰਸਤੇ ਵਿੱਚ ਵਾਦ ਘਰ ਦੇ ਸਾਈ ਹੋਣਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ ਅਤੇ ਗੁਰੂ ਜੀ ਦੇ ਹੁਕਮ ਸਰਵਣ ਕੀਤੇ ਨੇ। ਮਹਾਰਾਜ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਅਤੇ ਦਾਰਾਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ, ਜੋ ਇੱਕ ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਹੋਇਆ, ਉਹ ਜੋ ਫ੍ਰੀਮੋਡ ਮਿਸਲ ਕੈਲੀਫੋਰਨੀਆ ਗਤਕਾ ਦਲ ਦੀ ਜੋ ਫ੍ਰੀਮੋਡ ਮਿਸਲ ਹੈ, ਉਸ ਦੇ ਸੇਵਾਦਾਰਾਂ ਨੇ, ਬੱਚਿਆਂ ਨੇ, ਪਰਿਵਾਰਾਂ ਨੇ ਰਲ ਕੇ ਆਪ ਬਾਣੀ ਪੜ੍ਹੀ ਹੈ ਅਤੇ ਇਹ ਗੁਰੂ ਜੀ ਦਾ ਜਸ ਗਾਇਆ ਹੈ, ਗੁਰੂ ਜੀ ਦੀ ਬਾਣੀ ਪੜ੍ਹ ਕੇ ਆਸ਼ੀਰਵਾਦ ਲਈ ਹੈ। ਇਹ ਸ਼ੁਕਰਾਨੇ ਦਾ ਇਹ ਜੋ ਅਖੰਡ ਪਾਠ ਸਾਹਿਬ ਇਹ ਬੱਚਿਆਂ ਨੇ ਕਰਾਇਆ ਹੈਗਾ। ਜੋ ਫ੍ਰੀਮੋਡ ਮਿਸਲ ਹੈ ਉਸ ਬਾਰੇ ਮੈਂ ਥੋੜ੍ਹਾ ਜਿਹਾ ਜ਼ਰੂਰ ਜਾਣਕਾਰੀ ਦੇਵਾਂਗਾ ਕਿ ਤਕਰੀਬਨ 40 ਸਾਲ ਦਾ ਸਮਾਂ ਹੋ ਗਿਆ ਜਦੋਂ ਗੁਰਦੁਆਰਾ ਸਾਹਿਬ ਫ੍ਰੀਮੋਡ ਤੋਂ ਗੱਤਕੇ ਦੀ ਸ਼ੁਰੂਆਤ ਹੋਈ ਸੀ। ਉਸ ਦੇ ਜਥੇਦਾਰ ਭਾਈ ਜਸਪ੍ਰੀਤ ਸਿੰਘ ਜੀ, ਜਥੇਦਾਰ ਜਸਪ੍ਰੀਤ ਸਿੰਘ ਜੀ ਲਵਲਾ, ਜੋ ਸਾਡੇ ਪਾਸ ਇੱਧਰ ਰਹਿੰਦੇ ਸੀ, ਇਹਨਾਂ ਨੇ ਇਹ ਸ਼ੁਰੂਆਤ ਕੀਤੀ ਅਤੇ ਬੜੀ ਮਿਹਨਤ ਕੀਤੀ। ਅੱਜ ਕੈਲੀਫੋਰਨੀਆ ਸਾਰੇ ਵਿੱਚ, ਕੈਲੀਫੋਰਨੀਆ ਵਿੱਚ ਤਕਰੀਬਨ USA ਦੇ ਵਿੱਚ ਗੱਤਕਾ ਖੇਡਿਆ ਜਾ ਰਿਹਾ ਹੈ ਅਤੇ ਬੜੇ ਮਾਣ ਨਾਲ ਕਹਿਣਾ ਪੈਂਦਾ ਹੈ ਕਿ ਫ੍ਰੀਮੋਂਟ ਮਿਸਲ ਜਿਹੜੀ ਆ ਤਕਰੀਬਨ ਜਿੱਥੇ ਵੀ ਜਾ ਕੇ ਕੰਪੀਟੀਸ਼ਨ ਕਰਦੀ ਆ ਉਸ ਵਿੱਚੋਂ ਗੋਲਡ ਮੈਡਲ, ਵੱਡੇ ਵੱਡੇ ਮੈਡਲ ਲੈ ਕੇ ਇਹ ਜਿੱਤ ਕੇ ਆਉਂਦੇ ਆ। ਇਹ ਬੜੀ ਮਾਣ ਵਾਲੀ ਗੱਲ ਆ। ਇਸ ਵਿੱਚ ਜੋ ਬੱਚਿਆਂ ਦੇ ਪੇਰੈਂਟਸ ਆ ਉਹਨਾਂ ਦਾ ਵੀ ਬੜਾ ਯੋਗਦਾਨ ਹੈ ਅਤੇ ਉਸਤਾਦ ਵੀ ਜਿਹੜੇ ਆ ਉਹਨਾਂ ਦਾ ਵੀ ਬੜਾ ਯੋਗਦਾਨ ਹੈ। ਗੁਰਦੁਆਰਾ ਸਾਹਿਬ ਦੇ ਸਾਰੀ ਸੰਗਤ ਦਾ ਇਹ ਸੰਯੋਗ ਕਰਕੇ ਸਾਰਾ ਕੁਛ ਹੁੰਦਾ ਹੈ। ਮੈਂ ਭਾਈ ਜਸਪ੍ਰੀਤ ਸਿੰਘ, ਜਥੇਦਾਰ ਜਸਪ੍ਰੀਤ ਸਿੰਘ ਜੀ ਜੋ ਲਵਲਾ, ਇਹਨਾਂ ਦਾ ਬਹੁਤ ਧੰਨਵਾਦ ਕਰਦਾ, ਕਿਉਂਕਿ ਉਦੋਂ ਬਹੁਤ ਥੋੜ੍ਹੇ ਸਿੱਖ ਸੀ ਇਸ ਏਰੀਏ ਦੇ ਵਿੱਚ ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ, ਅਤੇ ਕੋਈ ਦਿਨ ਤਿਉਹਾਰ ਵੱਡਾ ਹੋਣਾ ਉਦੋਂ ਇੱਥੇ ਨਗਰ ਕੀਰਤਨ ਹੋਣਾ ਜੇ ਤਾਂ ਵੀ ਇਹਨਾਂ ਨੇ ਸ਼ੁਰੂਆਤ ਕੀਤੀ ਮੋਹਰੇ ਜਾ ਕੇ ਗੱਤਕਾ ਖੇਡਣਾ। ਫਿਰ 1991-92 'ਚ ਖਾਲਸਾ ਸਕੂਲ ਫ੍ਰੀਮੋਂਟ ਦੀ ਸ਼ੁਰੂਆਤ ਕੀਤੀ। ਉਸ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਵੀ ਇਹਨਾਂ ਨੇ ਬੱਚਿਆਂ ਨੂੰ ਗੱਤਕਾ ਸਿਖਾਇਆ ਅਤੇ ਅੱਜ ਬੁਲੰਦੀਆਂ ਨੂੰ ਇਹ ਜੋ ਛੂਹਿਆ ਗੱਤਕੇ ਦੇ ਕੰਪੀਟੀਸ਼ਨਾਂ 'ਚ ਜੋ ਫ੍ਰੀਮੋਂਟ ਮਿਸਲ ਹੈ। ਸੋ ਮੈਂ ਇਹਨਾਂ ਦੀ ਦੇਣ ਇਹ ਆ ਕਿ ਜਦੋਂ ਵੀ ਵੱਡੇ ਵੱਡੇ ਜੋ ਉਸਤਾਦ ਇੱਥੇ ਪਹੁੰਚੇ, ਸਵਰਗਵਾਸੀ ਸਰਦਾਰ ਚਤਰ ਸਿੰਘ ਜੀ ਜੋ ਬਹੁਤ ਹੀ ਇੱਕ ਤਕੜਾ ਉਸਤਾਦ ਸੀ, ਉਹ ਵੀ ਫ੍ਰੀਮੋਂਟ ਦੇ ਵਿੱਚ ਇੱਥੇ ਸੇਵਾ ਕਰਕੇ ਗਿਆ। ਭਾਈ ਸਤਨਾਮ ਸਿੰਘ ਜੀ ਜੋ ਅੱਜ ਕੱਲ੍ਹ ਸਿਆਟਲ 'ਚ ਆ, ਉਹ ਵੀ ਇੱਥੇ ਇਹਨਾਂ ਨੇ ਉਹਨਾਂ ਨੂੰ ਵੀ ਸੇਵਾ ਦਿੱਤੀ, ਉਹਨਾਂ ਨੇ ਵੀ ਨਿਭਾਈ ਅਤੇ ਅੱਜ ਸਤਿਕਾਰਯੋਗ ਬਲਜੀਤ ਸਿੰਘ ਜੀ ਬੰਬਾ ਤਕਰੀਬਨ 14-15 ਸਾਲ ਤੋਂ ਇਹ ਜੋ ਇਹ ਸੇਵਾ ਨਿਭਾ ਰਹੇ ਨੇ ਗੱਤਕੇ ਦੀ, ਅਤੇ ਨਾਲ ਹੀ ਸਤਿਕਾਰਯੋਗ ਬਰਿੰਦਰਪਾਲ ਸਿੰਘ ਜੀ ਜੋ ਉਸਤਾਦ ਨੇ। ਬੜੀ ਭਾਗਾਂ ਵਾਲੇ ਆ ਕਿ ਸਾਡੇ ਗੁਰਦੁਆਰਾ ਸਾਹਿਬ ਫ੍ਰੀਮੋਂਟ ਦੇ ਵਿੱਚ ਦੋ ਉਸਤਾਦ ਨੇ ਜੋ ਗੱਤਕੇ ਦੀ ਸੇਵਾ ਨਿਭਾਉਂਦੇ ਨੇ। ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੋਇਆ ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ ਇਹਨਾਂ ਗੱਤਕਾ ਮਿਸਲ ਜੋ ਇਹਨਾਂ ਵੱਲੋਂ ਇਹ ਲਿਖਿਆ ਗਿਆ ਸੀ, ਅਤੇ ਜੋ ਬੱਚੇ ਆ ਇਹ ਗੱਤਕਾ ਦਲ ਦੇ ਬੱਚੇ ਆ ਜਿਹੜੇ ਕੀਰਤਨ ਅੱਜ ਕਰਨਗੇ ਖਾਲਸਾ ਸਕੂਲ 'ਚ। ਇਹਨਾਂ ਨੇ ਇੱਥੇ ਵਿੱਦਿਆ ਲਈ, ਇੱਥੇ ਹੀ ਪੜ੍ਹੇ ਅਤੇ ਇੱਥੋਂ ਹੀ ਕੀਰਤਨ ਦੀ ਦਾਤ ਲਈ। ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਇਹ ਹੁਣ ਆਪ ਸੰਗਤਾਂ ਨੂੰ ਕੀਰਤਨ ਨਾਲ ਜੋੜਨਗੇ। ਆਓ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕਰਦੇ ਹਾਂ।

0: ਸਾਡੇ ਤੋਂ ਦੋ ਤੁਹਾਡੀ ਸੀ
1: ਦੋ ਤੋਂ ਚਾਰ ਨੇ ਆਪਣੀ ਲਾ ਕੇ ਸੀ ਉਹਨੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਰਨ ਤਾਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਅੱਜ ਦੇ ਇਸ ਵਿਸ਼ੇਸ਼ ਦੀਵਾਨ ਦੀ ਹਾਜ਼ਰੀ ਭਾਰੀ ਸਨਮਾਨਯੋਗ ਸਾਧ ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਧੰਤਾਂ ਦੇ ਯੋਗ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਪਾਵਨ ਬਾਣੀ ਦੇ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਪਰਸੋਂ ਰੋਜ਼ ਤੋਂ

ਸਮੂਹ ਪਰਿਵਾਰਾਂ ਦਾ ਧੰਨਵਾਦ ਕਰਦਾ ਹਾਂ। ਉਸ ਤੋਂ ਉਪਰੰਤ ਸਜੇ ਹੋਏ ਦੀਵਾਨ ਦੇ ਵਿੱਚ ਗੱਤਕਾ ਟੀਮ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਸਰਵਣ ਕਰਾਇਆ ਗਿਆ। ਕੀਰਤਨ ਕਰਨ ਵਾਲੇ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁੱਖ ਬੇਨਤੀ ਕਰਨੀ ਚਾਹਾਂਗਾ ਕਿ ਜਿੱਥੇ ਗੁਰਦੁਆਰਾ ਸਾਹਿਬ ਫਰੀ ਮਾਊਂਟ ਦੇ ਵਿੱਚ ਖਾਲਸਾ ਸਕੂਲ ਚੱਲਿਆ ਹੈ, ਜਿੱਥੇ ਬੱਚਿਆਂ ਨੂੰ ਗੁਰਮਤਿ ਦੀ ਪੜ੍ਹਾਈ ਪੰਜਾਬੀ ਗੁਰਮੁਖੀ ਪੜ੍ਹਾਈ ਜਾਂਦੀ ਹੈ, ਉੱਥੇ ਨਾਲ ਨਾਲ ਹੀ ਬੱਚਿਆਂ ਦੇ ਵਿੱਚ ਸਰੀਰਕ ਅਤੇ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਬਣਾਉਣ ਵਾਸਤੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਗੱਤਕੇ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਔਰ ਹਰ ਸਾਲ ਹੀ ਇੱਥੋਂ ਦੇ ਜੋ ਗੱਤਕਾ ਟੀਮ ਦੇ ਵਿਦਿਆਰਥੀ ਹਨ ਉਹ ਚੰਗੇ ਮਾਰਕੇ ਮਾਰਦੇ ਹਨ, ਚੰਗੀਆਂ ਪੁਜੀਸ਼ਨਾਂ ਹਾਸਲ ਕਰਦੇ ਹਨ, ਚੰਗੇ ਮੁਕਾਬਲੇ ਜਿੱਤਦੇ ਹਨ। ਇਸ ਸਾਲ ਜੋ ਪਿਛਲੇ ਦਿਨਾਂ ਦੇ ਵਿੱਚ ਮਾਰਚ ਦੇ ਵਿੱਚ ਜੋ ਰਿਵਰ ਸਾਈਡ ਦੇ ਵਿੱਚ ਗੱਤਕਾ ਮੁਕਾਬਲੇ ਹੋਏ ਜਿੱਥੇ ਫਰੀ ਮਾਊਂਟ ਵੱਲੋਂ 5 ਟੀਮਾਂ ਨੇ ਭਾਗ ਲਿਆ, ਜਿਹੜੇ 15 ਸਾਲ ਤੋਂ ਛੋਟੇ ਬੱਚੇ ਸਨ ਉਹਨਾਂ ਨੇ ਪਹਿਲੀਆਂ 3 ਪੁਜੀਸ਼ਨਾਂ ਹਾਸਲ ਕੀਤੀਆਂ। ਟੋਟਲ ਜੋ ਉੱਥੇ ਸਾਰੇ ਹੀ ਅਮੈਰੀਕਾ ਦੇ ਵਿੱਚੋਂ ਟੀਮਾਂ ਨੇ ਭਾਗ ਲਿਆ ਹੈ ਉਹ ਤਕਰੀਬਨ 60 ਟੀਮਾਂ ਨੇ ਉੱਥੇ ਪਾਰਟੀਸਪੇਟ ਕੀਤਾ ਸੀ। ਇਸ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਉੱਥੇ ਪਾਰਟੀਸਪੇਟ ਕੀਤਾ ਔਰ ਆਪਣੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਉਹਨਾਂ ਸਾਰਿਆਂ ਹੀ ਬੱਚਿਆਂ ਦੇ ਜੋ ਉੱਥੇ ਪ੍ਰਾਈਜ਼ ਲਏ ਹਨ ਉਹ ਆਪ ਸੰਗਤ ਦੇ ਹਜ਼ੂਰੀ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਪ ਸੰਗਤ ਦੀ ਹਾਜ਼ਰੀ ਵਿੱਚ ਉਹਨਾਂ ਬੱਚਿਆਂ ਨੂੰ ਦਿੱਤੇ ਜਾਣਗੇ। ਸੋ ਮੈਂ ਬੇਨਤੀ ਕਰਾਂਗਾ ਕੈਲੀਫੋਰਨੀਆ ਗੱਤਕਾ ਦਲ ਦੇ ਸਮੂਹ ਸੇਵਾਦਾਰਾਂ ਨੂੰ, ਗੁਰਦੁਆਰਾ ਸਾਹਿਬ ਫਰੀ ਮੋੜ ਦੇ ਪ੍ਰਬੰਧਕ ਸਾਹਿਬਾਨਾਂ ਨੂੰ, ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੋਣਾ ਨੂੰ, ਕਿ ਉਹ ਉਹਨਾਂ ਬੱਚਿਆਂ ਨੂੰ ਪ੍ਰਾਈਜ਼ ਦੇਣ। ਸੋ ਸਾਰਿਆਂ ਨੂੰ ਪਹਿਲਾਂ ਬੇਨਤੀ ਕਰਾਂਗਾ ਕਿ ਉਹ ਇੱਥੇ ਆਉਣ ਦਾ ਯਤਨ ਕਰੋ, ਨਾਲ ਹੀ ਬੇਨਤੀ ਕਰਾਂ ਬੱਚਿਆਂ ਨੂੰ ਕਿ ਉਹ ਸਾਰੇ ਹੀ ਇੱਥੇ ਬੈਠੇ ਰਹਿਣ। ਮੈਂ ਵਾਰੀ ਵਾਰੀ ਸਾਰੀਆਂ ਹੀ ਟੀਮਾਂ ਦਾ ਆਪ ਜੀ ਦੇ ਨਾਲ ਤਵਾਰਫ ਕਰਾਉਣ ਦਾ ਯਤਨ ਕਰਾਂਗਾ। ਸਭ ਤੋਂ ਪਹਿਲਾਂ ਜੋ ਛੋਟੇ ਬੱਚਿਆਂ ਦੀ ਜੋ ਟੀਮ ਸੀ, 1 ਸਾਲ ਤੋਂ ਲੈ ਕੇ 7 ਸਾਲ ਤੱਕ ਦੇ ਜੋ ਬੱਚੇ ਸਨ ਉਹਨਾਂ ਬੱਚਿਆਂ ਦੇ ਨੂੰ ਜੋ ਮਿਸਲ ਫਰੀ ਮਾਊਂਟ ਵਾਲਾ ਜਥਾ ਸੀ ਜਿਨ੍ਹਾਂ ਨੂੰ ਉਹਨਾਂ ਨੇ ਬਾਬਾ ਤਾਰਾ ਸਿੰਘ ਸ਼ਹੀਦ ਬਾਬਾ ਤਾਰਾ ਸਿੰਘ ਬਾ ਉਹ ਸ਼ਹੀਦ ਦੇ ਨਾਂ ਦੇ ਉੱਤੇ ਇਸ ਮਿਸਲ ਦਾ ਇਸ ਟੀਮ ਦਾ ਜੋ ਨਾਂ ਸੀ ਉਹਨਾਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਸੋ ਉਹਨਾਂ ਸਾਰੇ ਹੀ ਬੱਚਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਸ਼ੀਲਡ ਆਣ ਕੇ ਲਿਆਉਣ ਦਾ ਯਤਨ ਕਰਨ। ਪਹਿਲੇ ਜੋ ਛੋਟੇ ਬੱਚੇ ਹਨ 7 ਸਾਲ ਤੱਕ ਜਿਨ੍ਹਾਂ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਮਿਸਲ ਫਰੀ ਮਾਊਂਟ ਸ਼ਹੀਦ ਬਾਬਾ ਤਾਰਾ ਸਿੰਘ ਵਾਹ, ਉਸ ਮਹਾਨ ਸ਼ਹੀਦ ਦੇ ਨਾਂ ਦੇ ਉੱਤੇ ਇਸ ਮਿਸਲ ਦਾ ਨਾਂ ਹੈ ਜਿਹਨੇ 1725 ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਤਕਰੀਬਨ 24 ਸਾਲ ਦੀ ਉਮਰ ਦੇ ਵਿੱਚ। ਇਹ ਸਾਲ ਉਸ ਮਹਾਨ ਸ਼ਹੀਦ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਮੁੱਚੀ ਕੌਮ ਮਨਾ ਰਹੀ ਹੈ। ਬੋਲੇ ਸੋ ਨਿਹਾਲ ਦੂਸਰੇ ਨੰਬਰ 'ਤੇ ਜੋ 8 ਸਾਲ ਤੋਂ ਲੈ ਕੇ 12 ਸਾਲ ਦੀ ਜੋ ਲੜਕੀਆਂ ਦੀ ਜੋ ਭਜੰਗਣਾ ਦੀ ਟੀਮ ਸੀ ਮਿਸਲ ਫਰੀ ਮਾਊਂਟ ਵੱਲੋਂ ਜਿਨ੍ਹਾਂ ਨੇ 4th ਸਥਾਨ ਹਾਸਲ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣਾ ਸ਼ੀਲਡ ਲੈ ਕੇ ਜਾਣ ਦਾ ਯਤਨ ਕਰਨ। 8 ਸਾਲ ਤੋਂ ਲੈ ਕੇ 12 ਸਾਲ ਜੋ ਲੜਕੀਆਂ ਦੀ ਟੀਮ ਸੀ ਜਿਨ੍ਹਾਂ ਨੇ 4th ਸਥਾਨ ਹਾਸਲ ਕੀਤਾ ਉਹਨਾਂ ਨੂੰ ਬੇਨਤੀ ਹੈ। ਉਸ ਤੋਂ ਉਪਰੰਤ ਜੋ 8 ਸਾਲ ਤੋਂ ਲੈ ਕੇ 12 ਸਾਲ ਦੇ ਜੋ ਲੜਕਿਆਂ ਦੀ ਟੀਮ ਸੀ ਮਿਸਲ ਬਾਬਾ ਫਤਿਹ ਸਿੰਘ ਜਿਨ੍ਹਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਸ਼ੀਲਡ ਪ੍ਰਾਪਤ ਕਰਨ।

ਹੁਣ ਬੇਨਤੀ ਕਰਾਂਗਾ, ਛੋਟੇ ਬੱਚੇ ਲੜਕੇ 13 ਤੋਂ 15 ਸਾਲ ਵਾਲੇ ਮਿਸਲ ਫਰੀਮੌਂਟ ਬਾਬਾ ਹਨੂੰਮਾਨ ਸਿੰਘ ਜਿਨ੍ਹਾਂ ਨੇ ਉੱਥੇ ਫਸਟ ਪ੍ਰਾਈਜ਼ ਹਾਸਲ ਕੀਤਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਇਨਾਮ ਪ੍ਰਾਪਤ ਕਰਨ। ਇਸ ਤੋਂ ਉਪਰੰਤ ਜੋ

0: ਇਸ ਤੋਂ ਇਲਾਵਾ ਜੋ ਪੰਜਵੀਂ ਟੀਮ ਸੀ ਓਪਨ ਜੋ ਲੜਕੀਆਂ ਦੀ ਮਿਸਲ ਫਰੀਮੌਂਟ ਸਰੋਹੀ ਓਪਨ ਕੌਰ ਉਹਨਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਹਨਾਂ ਸਾਰੀਆਂ ਹੀ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਸਨਮਾਨ ਪ੍ਰਾਪਤ ਕਰਨ, ਆਪਣੀ ਸ਼ੀਲਡ ਲੈ ਜਾਣ। ਇਹਨਾਂ ਤੋਂ ਬਾਅਦ ਜੋ ਆਖਰ ਦੇ ਵਿੱਚ ਬੇਨਤੀ ਕਰਾਂਗਾ ਲੜਕਿਆਂ ਦੀ ਜੋ ਓਪਨ ਟੀਮ ਹੈ,
1: ਜਪਨਾਮ ਕੌਰ
0: ਬੋਲੇ ਸੋ ਨਿਹਾਲ ਆਖਰ ਦੇ ਵਿੱਚ ਜੋ ਛੇਵੀਂ ਟੀਮ ਸੀ ਓਪਨ ਲੜਕਿਆਂ ਦੀ ਮਿਸਲ ਫਰੀਮੌਂਟ ਉਹਨਾਂ ਨੇ ਜੋ ਦੂਸਰਾ ਸਥਾਨ ਹਾਸਲ ਕੀਤਾ। ਉਹਨਾਂ ਸਾਰੇ ਹੀ ਬੱਚਿਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਪ੍ਰਾਈਜ਼ ਪ੍ਰਾਪਤ ਕਰਨ।

ਸਮੂਹ ਗੱਤਕਾ ਟੀਮਾਂ ਦੇ ਉਸਤਾਦ ਸਾਹਿਬਾਨਾਂ ਦਾ, ਸਮੂਹ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀ ਸਖ਼ਤ ਮਿਹਨਤ ਦਾ ਸਦਕਾ ਬੱਚਿਆਂ ਨੇ ਇਹ ਪੁਜੀਸ਼ਨਾਂ ਹਾਸਲ ਕੀਤੀਆਂ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ, ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਬੱਚੇ ਹੋਰ ਮੱਲਾਂ ਮਾਰਦੇ ਰਹਿਣ। ਅੱਜ ਦਾ ਜੋ ਦਿਨ ਹੈ, ਬੇਸ਼ੱਕ ਸਾਡੇ ਇੱਥੋਂ ਦੇ ਕੈਲੰਡਰਾਂ ਦੇ ਮੁਤਾਬਕ ਐਜ਼ ਏ ਮਦਰਸ ਡੇ ਤੇ ਉੱਤੇ ਵੀ ਲੋਕ ਮਨਾ ਰਹੇ ਹਨ, ਉਹਨਾਂ ਮਾਵਾਂ ਦੇ ਲਈ ਇਹ ਦਿਨ ਵੀ ਇੱਕ ਇਤਿਹਾਸਕ ਦਿਨ ਹੋ ਨਿਬੜਦਾ, ਜਿਨ੍ਹਾਂ ਦੇ ਬੱਚੇ ਇਹੋ ਜਿਹੀਆਂ ਪੁਜੀਸ਼ਨਾਂ ਹਾਸਲ ਕਰਦੇ ਹਨ, ਉਹਨਾਂ ਨੂੰ ਵੀ ਇਹ ਮੁਬਾਰਕ ਹੋਵੇ। ਹੁਣ ਆਪ ਜੀ ਦੇ ਸਨਮੁਖ ਗੁਰੂ ਘਰ ਦੇ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਜੀ ਕੀਰਤਨ ਦੀ ਆਰੰਭਤਾ ਕਰਨਗੇ। ਨਾਲ ਹੀ ਬੇਨਤੀ ਕਰਾਂ ਕਿ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਜੂਨ ਦਾ ਮਹੀਨਾ ਆਰੰਭ ਹੋਣ ਜਾ ਰਿਹਾ ਹੈ, ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਜੋ ਸਾਨ ਫਰਾਂਸਿਸਕੋ ਦੀ ਧਰਤੀ ਦੇ ਉੱਤੇ ਨਗਰ ਕੀਰਤਨ ਕੱਢਿਆ ਜਾਂਦਾ ਹੈ, ਉਹ ਇਸ ਵਾਰ 6 ਜੂਨ ਨੂੰ ਕੱਢਿਆ ਜਾਵੇਗਾ। ਸੋ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਉਹਨਾਂ ਸ਼ਹੀਦਾਂ ਪ੍ਰਤੀ ਆਪਣੀ ਬਣਦੀ ਹੋਈ ਜ਼ਿੰਮੇਵਾਰੀ ਨਿਭਾਉਣ ਦਾ ਫਰਜ਼ ਸਮਝਦਿਆਂ ਹੋਇਆਂ, ਜ਼ਿੰਮੇਵਾਰੀ ਨਿਭਾਉਣ ਦਾ ਯਤਨ ਕਰਦਿਆਂ ਹੋਇਆਂ ਉਸ ਨਗਰ ਕੀਰਤਨ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦਾ ਯਤਨ ਕਰਿਓ। ਆਓ ਹੁਣ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਹੁਣਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਸੋ ਆਓ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਅਗੰਤ ਸਿੰਘ ਜੀ ਗੁਰਮਤਿ ਉਚਾਰਾ ਦੁਆਰਾ ਨਿਹਾਲ ਕਰਨਗੇ ਜੀ। ਬਾਕੀ ਪ੍ਰੋਗਰਾਮ ਪਾਤਸ਼ਾਹ ਸਾਹਿਬ ਤੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਦਿਲਵਾਗ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਅੰਮ੍ਰਿਤ ਦੇ ਕੀਰਤਨ ਦੁਆਰਾ ਨਿਹਾਲ ਕੀਤਾ। ਹੁਣ ਆਪ ਜੀ ਦੇ ਸਨਮੁੱਖ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਅਗਤ ਸਿੰਘ ਜੀ, ਉਹ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਨਾਲ ਹੀ ਬੇਨਤੀ ਕਰਦਾ ਜਾਵਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਈ ਮਹੀਨੇ ਦੇ ਵਿੱਚ ਸਿੱਖ ਇਤਿਹਾਸ ਦੇ ਬਹੁਤ ਹੀ ਅਹਿਮ ਦਿਹਾੜੇ ਆ ਰਹੇ ਨੇ, ਜਿੱਥੇ ਆਉਣ ਵਾਲਾ ਹਫ਼ਤਾ 17 ਮਈ ਉਸ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਹੈ। ਉਹ ਦਿਨ ਆ ਰਿਹਾ 17 ਮਈ 1746 ਦਾ, ਜਦੋਂ ਕਾਨੂੰਵਾਲ ਦੀ ਸ਼ੰਭ ਦੇ ਵਿੱਚ ਛੋਟਾ ਘੱਲੂਘਾਰਾ ਵਾਪਰਿਆ, ਜਿੱਥੇ ਅੱਧੀ ਕੌਮ ਇੱਕ ਦਿਨ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ, ਜਿਸ ਨੂੰ ਇਤਿਹਾਸ ਨੇ ਛੋਟੇ ਘੱਲੂਘਾਰ ਦਾ ਨਾਂ ਦਿੱਤਾ। ਆਉਣ ਵਾਲੇ ਹਫ਼ਤੇ ਉਸ ਇਤਿਹਾਸਕ ਦਿਹਾੜੇ ਦੀ ਯਾਦ ਦੇ ਵਿੱਚ ਆਪਾਂ ਉਹਨਾਂ ਸ਼ਹਾਦਤਾਂ ਨੂੰ ਸਮਰਪਿਤ ਸਜਦਾ ਕਰਾਂਗੇ। ਉਸ ਤੋਂ ਉਪਰੰਤ 22 ਮਈ ਨੂੰ ਪਾਉਂਟਾ ਸਾਹਿਬ ਦਾ ਸ਼ਹੀਦੀ ਦਿਹਾੜਾ ਆ ਰਿਹਾ, ਸਾਕਾ ਪਾਉਂਟਾ ਸਾਹਿਬ। ਇਸ ਦੇ ਨਾਲ ਨਾਲ ਹੀ ਉਪਰੰਤ 29 ਮਈ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਫਤਿਹ ਸਰਹੰਦ ਨੂੰ ਫਤਿਹ ਕੀਤਾ, ਉਹ ਇਤਿਹਾਸਕ ਦਿਹਾੜੇ ਆ ਰਹੇ ਨੇ, ਜਿੱਥੇ ਇਹ ਅਸੀਂ ਸਾਰੇ ਇਤਿਹਾਸਕ ਦਿਹਾੜੇ ਮਾਰੇ। ਉਸ ਤੋਂ ਉਪਰੰਤ ਜੋ 1 ਜੂਨ ਨੂੰ ਸ਼ੁਰੂ ਹੋਵੇਗਾ 3ਰਾ ਘੱਲੂਘਾਰਾ, ਅੱਜ ਤੋਂ 42 ਸਾਲ ਪਹਿਲਾਂ ਸਿੱਖ ਕੌਮ ਦੀ ਹਿੱਕ 'ਤੇ ਵਾਪਰਿਆ 3ਰਾ ਘੱਲੂਘਾਰਾ, ਅਕਾਲ ਤਖ਼ਤ ਅਤੇ ਹਰਿਮੰਦਰ ਸਾਹਿਬ 'ਤੇ ਭਾਰਤੀ ਫੌਜ ਵੱਲੋਂ ਹਮਲਾ। ਉਸ ਹਮਲੇ ਦੀ ਯਾਦ ਨੂੰ ਮਨਾਉਂਦਿਆਂ ਹੋਏ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਸਨ ਫਰਾਂਸਿਸਕੋ ਦੀ ਧਰਤੀ 'ਤੇ ਨਗਰ ਕੀਰਤਨ ਸਜਾਇਆ ਜਾਵੇਗਾ। ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਹਾਜ਼ਰੀਆਂ ਭਰਨ ਦਾ ਯਤਨ ਕਰਿਓ। ਇਸ ਦੇ ਨਾਲ ਬੇਨਤੀ ਕਰਾਂ ਕਿ ਸੀਜਰ ਸ਼ਾਹਬਾਜ ਮਿਡਲ ਸਕੂਲ ਯੂਨੀਵਰਸਿਟੀ ਵਾਲਿਆਂ ਵੱਲੋਂ ਸੁਝਾਅ ਮੰਗੇ ਜਾ ਰਹੇ ਹਨ ਸਕੂਲ ਦੇ ਨਾਂ ਵਾਸਤੇ। ਸਮੁੱਚੀ ਸੰਗਤ ਨੂੰ ਚਰਨਾਂ ਵਿੱਚ ਬੇਨਤੀ ਹੈ ਕਿ 15 ਮਈ ਤੱਕ ਉੱਥੇ ਅਸੀਂ ਆਪਣੇ ਸੁਝਾਅ ਦੇਣੇ ਹੈ ਉਸ ਸਕੂਲ ਦਾ ਨਾਂ ਬਦਲ ਵਾਸਤੇ। ਬਹੁਤਾਤ ਜੋ ਗਿਣਤੀ ਹੈ ਉਹ ਇਸ ਗੱਲ ਦੀ ਸਹਿਮਤ ਹੈ ਕਿ ਇਸ ਸਕੂਲ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਉੱਤੇ ਦੇ ਨਾਂ ਉੱਤੇ ਰੱਖਿਆ ਜਾਵੇ। ਸੋ ਮੈਂ ਆਪ ਸੰਗਤਾਂ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹ ਜੋ ਪਟੀਸ਼ਨ ਸਾਈਨ ਹੋ ਰਹੀ ਆ, ਬਾਹਰ ਟੇਬਲ ਲੱਗਾ ਹੈ, ਜ਼ਰੂਰ ਆਪ ਉਸ ਪਟੀਸ਼ਨ ਨੂੰ ਸਾਈਨ ਕਰਨ ਦਾ ਯਤਨ ਕਰਿਓ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਅਗਤ ਸਿੰਘ ਹੋਣਾ ਪਾਸੋਂ ਗੁਰਮਤਿ ਵਿਚਾਰਾਂ ਗੁਰੂ ਇਤਿਹਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹਿਗੁਰੂ।

कीरत की। गुरु रामदास रखो शरणाई, कोई जाने कवन ईहां जग मीता।

ਮਿੱਤਰ ਲਾਇਕ ਹੈ ਵੀ ਕਿ ਨਹੀਂ। ਨਾਨਕ ਕੱਚੜ ਜਾਂ ਸੋ ਤੋੜ ਢੋਣ ਸੱਜਣ ਸੰਤ ਪੱਕਿਆ। ਜੇ ਤੂੰ ਮਿੱਤਰ ਬਣਾਉਣੇ ਪੰਜਵੇਂ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿਣ ਲੱਗੇ ਪਿਆਰਿਓ ਕੁਝ ਕੱਚੇ ਮਿੱਤਰ ਹੁੰਦੇ ਨੇ, ਕੁਝ ਸੱਚੇ ਮਿੱਤਰ ਹੁੰਦੇ ਨੇ। ਹੁਣ ਇਹਨਾਂ ਨੂੰ ਸਮਝਣ ਦੀ ਲੋੜ ਹੈ, ਦੋਹਾਂ ਵਿੱਚ ਬਹੁਤ ਫਰਕ ਹੈ। ਕਹਿਣ ਲੱਗੇ ਓਏ ਜੀਵੰਦੜੇ ਵਿਛੜੈ ਓਏ ਮੁਯਾਨਾ ਜਾਹੀ ਛੋੜ। ਜਿਹੜੇ ਕੱਚੇ ਮਿੱਤਰ ਨੇ, ਜਦੋਂ ਤੱਕ ਉਹਨਾਂ ਦੇ ਸਵਾਰਥ ਦੀ ਪੂਰਤੀ ਹੋ ਰਹੀ ਹੈ, ਤੁਹਾਡੇ ਤੋਂ ਕੋਈ ਲਾਭ ਮਿਲ ਰਿਹਾ ਤੇ ਉਹ ਮਿੱਤਰਤਾ ਪਾਈ ਰੱਖਦੇ ਨੇ। ਜਿਸ ਦਿਨ ਤੁਹਾਡੇ ਤੋਂ ਉਹਨਾਂ ਦਾ ਕੋਈ ਸਵਾਰਥ ਪੂਰਤੀ ਨਹੀਂ ਹੋ ਰਿਹਾ, ਉਹ ਛੱਡ ਕੇ ਤੁਰ ਪੈਂਦੇ ਨੇ, ਉਹ ਫਿਰ ਮਿੱਤਰਤਾ ਨਹੀਂ ਰੱਖਦੇ। ਵੈਸੇ ਤਾਂ ਜ਼ਿਆਦਾਤਰ ਜਿਹੜੀ ਮਿੱਤਰਤਾ ਹੈ ਇਸੇ ਤਰ੍ਹਾਂ ਦੀ ਹੈ ਕਿ ਸਵਾਰਥ ਹੈ ਤਾਂ ਮਿੱਤਰਤਾ ਹੈ, ਜੇਕਰ ਕੋਈ ਸਵਾਰਥ ਪੂਰਤੀ ਨਹੀਂ ਤੇ ਫਿਰ ਮਿੱਤਰਤਾ ਵੀ ਨਹੀਂ। ਤੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਪਿਆਰਿਓ, ਜਿਹੜੇ ਕੱਚੇ ਮਿੱਤਰ ਹੁੰਦੇ ਨੇ ਉਹ ਜਿਉਂਦੇ ਜੀ ਬੰਦਿਆਂ ਨੂੰ ਛੱਡ ਕੇ ਤੁਰ ਪੈਂਦੇ ਨੇ, ਪਰ ਜਿਹੜੇ ਗੁਰਮੁਖ ਪਿਆਰੇ ਮਿੱਤਰ ਹੋਣ, ਜਿਹੜੇ ਗੁਰੂ ਚਰਨਾਂ ਨਾਲ ਜੁੜੇ ਹੋਏ ਹੋਣ, ਜਿਹੜੇ ਗੁਰੂ ਦੀ ਗੱਲ ਨੂੰ ਮੰਨਦੇ ਹੋਣ, ਗੁਰਬਾਣੀ ਨੂੰ ਮੰਨਦੇ ਹੋਣ, ਕਹਿਣ ਲੱਗੇ ਪਿਆਰਿਆ ਜੇ ਤੂੰ ਇਹੋ ਜਿਹੇ ਮਿੱਤਰ ਬਣਾ ਲਏ ਤਾਂ ਕਹਿਣ ਲੱਗੇ ਮਰਿਆਂ ਤੋਂ ਬਾਅਦ ਵੀ ਉਹ ਮਿੱਤਰਤਾ ਨਹੀਂ ਛੱਡਦੇ, ਉਹ ਬਾਅਦ 'ਚ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਜਿਚਰ ਖਾਵਣ ਪੈਨਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਧ। ਇਹ ਦੁਨੀਆਵੀ ਮਿੱਤਰ, ਜਦੋਂ ਤੱਕ ਉਹਨਾਂ ਨੂੰ ਖਾਣ ਨੂੰ ਦੇ ਰਹੇ ਹੋ, ਉਹਨਾਂ ਦੀ ਹੋਰ ਮੰਗ ਪੂਰੀ ਕਰ ਰਹੇ ਹੋ, ਉਹ ਮਿੱਤਰਤਾ ਗੰਢ ਕੇ ਰੱਖਦੇ ਨੇ। ਕਹਿਣ ਲੱਗੇ ਜਿਸ ਦਿਨ ਉਹ ਦੇਖ ਲੈਣ ਇਹਦੇ ਕੋਲ ਕੁਝ ਨਹੀਂ ਹੈ, ਨਾ ਖਾਣ ਨੂੰ ਹੈ ਨਾ ਖਰਚਣ ਨੂੰ ਹੈ, ਤੇ ਕਹਿਣ ਲੱਗੇ ਉਸ ਦਿਨ ਉਹੀ ਮਨੁੱਖ ਜਿਹੜੇ ਕਦੇ ਮਿੱਤਰ ਹੁੰਦੇ ਸੀ ਉਹੀ ਮੰਦੇ ਬੋਲ ਬੋਲਦੇ ਨੇ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਮਿੱਤਰ ਕਿਸ ਤਰ੍ਹਾਂ ਦੇ ਬਣਾਈਏ, ਜਿੰਨਾ ਦਿਸੰਦੜਿਆਂ ਦੁਰਮਤ ਵਈਐ ਮਿੱਤਰ ਅਸਾੜੇ ਸਹੀ, ਹਉ ਢੂੰਡੇ ਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੀ। ਕਹਿਣ ਲੱਗੇ ਜਿਨ੍ਹਾਂ ਨੂੰ ਦੇਖਦੇ ਹਾਂ ਦੁਰਮਤ ਵਈਐ, ਭੈੜੀ ਮਤ ਦੂਰ ਹੋ ਜਾਵੇ, ਉਹ ਕਿਹੜੇ ਨੇ? ਉਹ ਗੁਰਮੁਖ ਪਿਆਰੇ ਨੇ, ਗੁਰੂ ਪਿਆਰੇ ਨੇ।

ਕੀ ਨਿਰਮਲ ਰੀਤ। ਕਹਿਣ ਲੱਗੇ ਇਸ ਜੁਗਤੀ ਨੂੰ ਕੋਈ ਵਿਰਲਾ ਮਨੁੱਖ ਜਾਣਦਾ ਹੈ, ਵਿਰਲਾ ਮਨੁੱਖ ਹੀ ਸਮਝਦਾ ਹੈ, ਤੇ ਜਿਹੜਾ ਸਮਝ ਲਏ ਉਸ ਮਨੁੱਖ ਦੀ ਜੀਵਨ ਜੁਗਤ ਉਹ ਬਿਲਕੁਲ ਪਵਿੱਤਰ ਹੋ ਜਾਂਦੀ ਹੈ। ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ, ਜੇ ਤੁਸੀਂ ਮਿੱਤਰ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਅਸੀਂ ਦੱਸਦੇ ਹਾਂ ਮਿੱਤਰ ਕਿਹਨੂੰ ਬਣਾਈਏ। ਕਹਿਣ ਲੱਗੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੇ ਆਪਣੇ ਕਹੋ, ਸਾਸ ਸਾਸ ਪ੍ਰਤ ਪਾਲੇ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਮੀਤ ਆਖਿਆ, ਮਿੱਤਰ ਆਖਿਆ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਜੇ ਤੁਸੀਂ ਮਿੱਤਰ ਬਣਾਉਣਾ ਚਾਹੁੰਦੇ ਹੋ ਤੇ ਫਿਰ ਪਰਮਾਤਮਾ ਨੂੰ ਮਿੱਤਰ ਬਣਾਓ। ਮੈਂ ਤਾਂ ਬਣਾ ਲਿਆ, ਮੈਂ ਤਾਂ ਪਰਮਾਤਮਾ ਨੂੰ ਆਪਣਾ ਮਿੱਤਰ ਬਣਾਇਆ, ਉਹਦੇ ਨਾਲ ਮੇਰਾ ਚਿੱਤ ਜੁੜ ਗਿਆ। ਸਾਡਾ ਦੁਨੀਆਂ ਵੀ ਮਿੱਤਰਾਂ ਨਾਲ ਚਿੱਤ ਜੁੜਿਆ ਰਹਿੰਦਾ ਹੈ, ਪਰ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਮੇਰਾ ਚਿੱਤ ਤਾਂ ਪਰਮਾਤਮਾ ਦੇ ਨਾਲ ਜੁੜਿਆ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਮੇਰਾ ਜਿਹੜਾ ਚਿੱਤ ਹੈ ਇਹ ਤਾਂ ਪਰਮਾਤਮਾ ਦੇ ਨਾਲ ਮਿਲ ਗਿਆ। ਕਿਉਂ ਮਿਲਿਆ? ਕਹਿਣ ਲੱਗੇ ਆਦ ਅੰਤ ਪ੍ਰਭ ਸਦਾ ਸਿਖਾਈ, ਆਦ ਤੋਂ ਲੈ ਕੇ ਅੰਤ ਤੱਕ, ਭਾਓ ਜਨਮ ਤੋਂ ਲੈ ਕੇ ਮਰਨ ਤੱਕ ਉਹ ਸਾਡਾ ਮਿੱਤਰ ਬਣਿਆ ਰਹਿੰਦਾ ਹੈ, ਸਾਡਾ ਸਹਾਈ ਬਣਦਾ ਬਣਿਆ ਰਹਿੰਦਾ, ਸਾਡਾ ਰਾਖਾ ਬਣਿਆ ਰਹਿੰਦਾ ਹੈ।

ਬਹੁਤ ਸਾਰੀ ਕੁਝ ਸੰਗਤ ਨਾ ਇਹਦਾ ਜਿਹੜਾ ਪਾਠ ਹੈ ਉਹ ਦੇਈ ਬਿੰਦੀ ਲਗਾ ਕੇ ਕਰ ਜਾਂਦੇ ਨੇ, ਔਖੀ ਘੜੀ ਨਾ ਦੇਖਣ ਦੇਈ, ਉਹ ਪਾਠ ਇੱਕਦਮ ਗਲਤ ਹੋ ਜਾਂਦਾ ਸਾਧ ਸੰਗਤ ਜੀ। ਉਹਦੇ ਜਿਹੜੇ ਆਪਾਂ ਗੁਰਬਾਣੀ ਵਿਆਕਰਨ ਮੁਤਾਬਕ ਦੇਖੀਏ ਉਹ ਫਿਰ ਫਸਟ ਪਰਸਨ ਦੀ ਗੱਲ ਆ ਜਾਂਦੀ ਹੈ ਵੀ ਮੈਂ ਕਿਸੇ ਨੂੰ ਔਖੀ ਘੜੀ ਨਹੀਂ ਦੇਖਣ ਦੇਵਾਂਗਾ, ਔਖੀ ਘੜੀ ਨਾ ਦੇਖਣ ਦੇਈ, ਬਿੰਦੀ ਲਾ ਕੇ ਪਾਠ ਨਹੀਂ ਕਰਨਾ, ਔਖੀ ਘੜੀ ਨਾ ਦੇਖਣ ਦੇਈ। ਉਹ ਪਰਮਾਤਮਾ ਜਿਹੜਾ ਹੈ ਉਸਦੀ ਗੱਲ ਹੋ ਰਹੀ ਹੈ। ਉਹ ਪਰਮਾਤਮਾ ਆਪਣੇ ਪਿਆਰਿਆਂ ਨੂੰ ਕਦੇ ਔਖਿਆਈ ਵਾਲਾ ਸਮਾਂ, ਮੁਸੀਬਤ ਵਾਲਾ ਸਮਾਂ, ਦੁਖਦਾਈ ਸਮਾਂ ਉਹ ਨਹੀਂ ਵੇਖਣ ਦਿੰਦਾ। ਕਿਉਂ? ਆਪਣਾ ਬਿਰਦ ਸੰਭਾਲੇ, ਉਹ ਆਪਣਾ ਮੁੜ ਕਦੀਮਾ ਦਾ ਪਿਆਰ ਵਾਲਾ ਸੁਭਾਅ ਉਹ ਚੇਤੇ ਰੱਖਦਾ ਹੈ। ਹੁਣ ਪਰਮਾਤਮਾ ਦਾ ਸੁਭਾਅ ਪਿਆਰ ਵਾਲਾ ਹੈ, ਮਿੱਠ ਬੋਲੜਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਉਹ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ। ਕਿਉਂ? ਕਹਿਣ ਲੱਗੇ ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ। ਉਹ ਕਿਉਂ ਨਹੀਂ ਬੋਲਦਾ ਕੌੜਾ, ਕੀ ਕਾਰਨ ਹੈ? ਕਹਿਣ ਲੱਗੇ ਬਸ ਸਾਡੇ ਉਹ ਅਵਗੁਣ ਨਹੀਂ ਚੇਤੇ ਰੱਖਦਾ। ਸਾਡੇ ਨਾਲ ਤਾਂ ਥੋੜਾ ਜਿਹਾ ਕੋਈ ਗਰਮ ਹੋ ਕੇ ਬੋਲ ਜਾਵੇ, ਸਾਨੂੰ ਨਹੀਂ ਉਹ ਭੁੱਲਦਾ। ਜਦੋਂ ਵੀ ਉਹ ਮਨੁੱਖ ਸਾਹਮਣੇ ਆਏਗਾ ਜਾਂ ਜਦੋਂ ਵੀ ਉਸ ਮਨੁੱਖ ਦੀ ਗੱਲ ਚਲੇਗੀ, ਉਸੀ ਵੇਲੇ ਇੱਕਦਮ ਉਸਦਾ ਚਿਹਰਾ, ਉਸਦੇ ਉਹ ਬੋਲ ਇੱਕਦਮ ਸਾਨੂੰ ਚੇਤੇ ਆ ਜਾਂਦੇ ਨੇ, ਇਸ ਬੰਦੇ ਨੇ ਮੈਨੂੰ ਇਹ ਕੁਝ ਮੰਦਾ ਬੋਲਿਆ ਸੀ। ਪਰ ਪਰਮਾਤਮਾ ਦੇ ਬੋਲ ਕਿਵੇਂ ਦੇ ਨੇ? ਪਰਮਾਤਮਾ ਹਮੇਸ਼ਾ ਮਿੱਠਾ ਬੋਲੜਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ। ਕਹਿਣ ਲੱਗੇ ਪਿਆਰਿਓ, ਜੇ ਪਰਮਾਤਮਾ ਦੀ ਖੁਸ਼ੀ ਲੈਣੀ ਹੈ ਤਾਂ ਫਿਰ ਪਰਮਾਤਮਾ ਦੀ ਬੋਲੀ ਬੋਲਣੀ ਪਏਗੀ। ਪਰਮਾਤਮਾ ਦੀ ਬੋਲੀ ਕੀ ਹੈ? ਉਸ ਪਰਮਾਤਮਾ ਦੀ ਬੋਲੀ ਬੜੀ ਪਿਆਰੀ ਹੈ, ਬੜੀ ਮਿੱਠੀ ਹੈ। ਤੇ ਕਹਿਣ ਲੱਗੇ ਪਿਆਰਿਆ, ਧਿਆਨ ਰੱਖੀ, ਜਿਸ ਦਿਨ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਤੇਰੀ ਵੀ ਬੋਲੀ ਮਿੱਠੀ ਹੋ ਜਾਏਗੀ, ਤੇਰੇ ਵੀ ਰਸਨਾ ਤੋਂ ਫਿਰ ਕਦੇ ਕੌੜੇ ਬੋਲ ਨਹੀਂ ਨਿਕਲਣਗੇ। ਕਿਉਂਕਿ ਸਮਝ ਆ ਜਾਵੇਗੀ ਕਿ ਇਹ ਜਿਹੜੀ ਰਸਨਾ ਮਿਲੀ ਹੈ, ਇਹ ਜਿਹੜੀ ਜੀਭ ਮਿਲੀ ਹੈ, ਇਹ ਕੌੜੇ ਬੋਲ ਬੋਲਣ ਵਾਸਤੇ ਨਹੀਂ ਮਿਲੀ, ਇਹ ਤਾਂ ਮਿੱਠੇ ਬੋਲ ਬੋਲਣ ਵਾਸਤੇ ਮਿਲੀ ਹੈ, ਇਹ ਤਾਂ ਪਰਮਾਤਮਾ ਦੇ ਗੁਣਗਾਨ ਕਰਨ ਵਾਸਤੇ ਮਿਲੀ ਹੈ।

ਸਮਝ ਆ ਜਾਵੇਗੀ। ਤੀਜੇ ਪਾਤਸ਼ਾਹ ਜੀ ਦੇ ਵਚਨ ਚੇਤੇ ਰਹਿੰਦੇ ਨੇ ਫਿਰ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਨਾ ਜਾਏ, ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜਨਾ ਤ੍ਰਿਸ਼ਨਾ ਲਾਗੈ ਆਏ। ਕਹਿਣ ਲੱਗੇ ਤੇਰੇ ਇਹ ਬੋਲ ਸਮਰ ਜਾਣਗੇ, ਤੇਰੀ ਇਹ ਰਸਨਾ ਜਦੋਂ ਵੀ ਬੋਲੇਗੀ ਇਹ ਪਰਮਾਤਮਾ ਦੇ ਗੁਣਗਾਨ ਕਰੇਗੀ। ਜਿਹੜੀ ਰਸਨਾ ਪਰਮਾਤਮਾ ਦੇ ਗੁਣਗਾਨ ਕਰਦੀ ਹੈ ਉਹ ਫਿਰ ਕੌੜੇ ਬੋਲ ਨਹੀਂ ਬੋਲਦੀ, ਉਹ ਫਿਰ ਕਿਸੇ ਦੇ ਦਿਲ ਦੁੱਖਾਂ ਵੀ ਬੋਲ ਨਹੀਂ ਬੋਲਦੀ। ਉਸ ਮਨੁੱਖ ਦੀ ਰਸਨਾ ਤਾਂ ਬੋਲੇਗੀ ਪਰ ਕਿਸੇ ਦੇ ਵਾਸਤੇ ਮਿੱਠੇ ਬੋਲ ਬੋਲੇਗੀ, ਪਿਆਰ ਵਾਲੇ ਬੋਲ ਬੋਲੇਗੀ, ਕਿਉਂਕਿ ਉਸਨੂੰ ਸਮਝ ਆ ਗਈ ਮੇਰਾ ਜਿਹੜਾ ਮਾਲਕ ਹੈ ਉਹ ਵੀ ਆਪ ਮਿੱਠ ਬੋਲਣਾ ਹੈ। ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੇ। ਕੋਰਾ ਇੱਕ ਜੀਵ ਇਸਤਰੀ ਕਹਿੰਦੀ ਪਈ ਹੈ, ਦੁਨੀਆਂ ਦੇ ਲੋਕੋ ਮੈਂ ਚੇਤੇ ਕਰਦੀ ਪਈ ਹਾਂ ਕਿ ਮੇਰਾ ਅਕਾਲ ਪੁਰਖ ਵਾਹਿਗੁਰੂ ਉਹ ਕਦੇ ਮੈਨੂੰ ਕੌੜਾ ਤਾਂ ਨਹੀਂ ਬੋਲਿਆ। ਕਹਿਣ ਲੱਗੇ ਅਖੀਰ ਚ ਫੈਸਲਾ ਅੰਦਰੋਂ ਇਹ ਆਇਆ ਕਿ ਮੈਨੂੰ ਉਹ ਪਰਮਾਤਮਾ ਕਦੇ ਕੌੜਾ ਨਹੀਂ ਬੋਲਦਾ, ਮਿੱਠ ਬੋਲਣਾ ਹੈ। ਤੇ ਗੁਰੂ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ, ਕਹਿਣ ਲੱਗੇ ਪਿਆਰਿਓ ਜੇ ਇਸ ਰਸਨਾ ਨਾਲ ਉਸ ਪਰਮਾਤਮਾ ਦੇ ਗੁਣਗਾਨ ਕਰੀਏ ਤਾਂ ਕਹਿਣ ਲੱਗੇ ਦੇਖੋ ਕਿੰਨੇ ਲਾਭ ਮਿਲਦੇ ਨੇ। ਰਸਨਾ ਗੁਣ ਗੋਪਾਲ ਨਿਧ ਗਾਇਣ, ਜਿਹੜਾ ਮਨੁੱਖ ਆਪਣੀ ਰਸਨਾ ਨਾਲ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ, ਕਿਸ ਦੇ? ਗੋਪਾਲ ਦੋ ਅੱਖਰਾਂ ਨਾਲ ਬਣਿਆ ਹੈ। ਗੋ ਦਾ ਭਾਵ ਹੈ ਸ੍ਰਿਸ਼ਟੀ ਤੇ ਪਾਉ ਦਾ ਭਾਲ ਹੈ, ਪਾਲ ਦਾ ਭਾਵ ਹੈ ਜਿਹੜਾ ਪਾਲਦਾ ਹੈ। ਗੋਬਿੰਦ ਉਹ ਵੀ ਦੋ ਅੱਖਰਾਂ ਨਾਲ ਬਣਿਆ ਹੈ। ਗੋ ਦਾ ਭਾਉ ਸ੍ਰਿਸ਼ਟੀ ਤੇ ਬਿੰਦ ਦਾ ਭਾਉ ਆਸਰਾ, ਜਿਹੜਾ ਪਰਮਾਤਮਾ ਇਸ ਸਾਰੀ ਸ੍ਰਿਸ਼ਟੀ ਦਾ ਆਸਰਾ ਹੈ। ਕਹਿਣ ਲੱਗੇ ਪਿਆਰਿਓ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਜਿਹੜਾ ਮਨੁੱਖ ਆਪਣੀ ਰਸਨਾ ਨਾਲ ਉਸ ਪਰਮਾਤਮਾ ਦੀ ਸਿਫਤਾਂ ਦੇ ਗੁਣ ਗਾਉਂਦਾ ਹੈ ਤੇ ਕਹਿਣ ਲੱਗੇ ਸਭ ਤੋਂ ਪਹਿਲੀ ਗੱਲ ਕਿ ਉਸ ਦੇ ਅੰਦਰ ਸ਼ਾਂਤੀ ਬਣ ਜਾਂਦੀ ਹੈ। ਉਸ ਪਰਮਾਤਮਾ ਦੇ ਗੁਣ ਗਾ ਕੇ ਸ਼ਾਂਤੀ ਬਣ ਜਾਂਦੀ ਹੈ, ਅੰਦਰ ਨੂੰ ਸੰਤੋਖ ਬਣ ਜਾਂਦਾ ਹੈ। ਨਹੀਂ ਤਾਂ ਗੁਰਬਾਣੀ ਕਹਿੰਦੀ, ਕਹਿਣ ਲੱਗੇ ਪਿਆਰਿਓ ਮਨੁੱਖ ਦਾ ਇਹੀ ਹਾਲ ਹੋਇਆ ਰਹਿੰਦਾ ਹੈ, ਸੈਸ ਖੱਟੇ ਲੱਖ ਕੌੜ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਕਹਿਣ ਲੱਗੇ ਮਨੁੱਖ ਸ਼ਾਂਤ ਨਹੀਂ ਹੁੰਦਾ, ਅੰਦਰ ਨੂੰ ਸੰਤੋਖ ਨਹੀਂ ਬਣਦਾ। ਕਹਿਣ ਲੱਗੇ ਸੈਸ ਖੱਟੇ, ਹਜ਼ਾਰਾਂ ਦੀ ਕਮਾਈ ਇਹ ਮਨੁੱਖ ਕਰ ਲੈਂਦਾ ਹੈ ਪਰ ਉਦੋਂ ਵੀ ਸੰਤੋਖ ਨਹੀਂ ਆਉਂਦਾ। ਲੱਖ ਕੋਟ ਧਾਵੈ, ਲੱਖਾਂ ਦੇ ਪਿੱਛੇ ਦੌੜੀ ਜਾਂਦਾ ਹੈ, ਤ੍ਰਿਪਤ ਨਾ ਆਵੇ, ਅੰਦਰ ਨੂੰ ਸੰਤੋਖ ਨਹੀਂ ਬਣਦਾ। ਮਾਇਆ ਪਾਛੈ ਪਾਵੇ, ਮਾਇਆ ਦੇ ਪਿੱਛੇ ਹੀ ਇਹ ਦੌੜੀ ਜਾਂਦਾ ਹੈ, ਮਾਇਆ ਦੇ ਪਿੱਛੇ ਇੰਨਾ ਦੌੜਦਾ ਹੈ ਕਿ ਮਾਇਆ ਬਣਾਉਣ ਵਾਲੇ, ਮਾਇਆ ਨੂੰ ਰਚਣ ਵਾਲੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਪਰਮਾਤਮਾ ਤੱਕ ਨੂੰ ਭੁੱਲ ਜਾਂਦਾ ਹੈ, ਸਿਰਫ ਮਾਇਆ ਦੇ ਕੱਜੀਏ ਕੱਢਿਆ। ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ। ਪਹਿਲੀ ਗੱਲ, ਉਸ ਮਨੁੱਖ ਦੇ ਅੰਦਰ ਸ਼ਾਂਤੀ ਬਣ ਜਾਂਦੀ ਹੈ, ਭਾਵ ਉਹ ਸ਼ਾਂਤਮਈ ਰਹਿੰਦਾ ਹੈ, ਸ਼ਾਂਤ ਰਹਿੰਦਾ ਹੈ। ਉਸ ਨੂੰ ਜੇ ਕਿਤੇ ਕੋਈ ਔਖਾ ਹੋ ਕੇ ਵੀ ਬੋਲੇ ਉਹ ਫਿਰ ਵੀ ਹੱਥ ਜੋੜ ਕੇ ਕਹਿੰਦਾ ਕੋਈ ਗੱਲ ਨਹੀਂ ਮਿੱਤਰਾ, ਠੀਕ ਹੈ ਤੂੰ ਹੀ ਵੱਡਾ ਹੈ। ਨਹੀਂ ਤਾਂ ਸੁਭਾਵਿਕ ਗੱਲ ਹੈ, ਕੋਈ ਕਿਸੇ ਨੂੰ ਥੋੜਾ ਜਿਹਾ ਔਖਾ ਹੋ ਕੇ ਬੋਲੇ, ਗਰਮ ਬੋਲ ਬੋਲੇ, ਦੂਜਾ ਬੰਦਾ ਅੱਗੇ ਇੱਕ ਵਾਰ ਨਹੀਂ ਉਹਨੂੰ ਚਾਰ ਵਾਰ ਜਦੋਂ ਤੱਕ ਨਹੀਂ ਫਿਰ ਕਰਡਾ ਹੋ ਕੇ ਬੋਲਦਾ ਤਦੋਂ ਤੱਕ ਸਕੂਨ ਨਹੀਂ ਆਉਂਦਾ। ਪਰ ਉਹਨਾਂ ਨੂੰ ਤਾਂ ਗੱਲ ਚੇਤੇ ਰਹਿੰਦੀ, ਗੁਰਬਾਣੀ ਚੇਤੇ ਰਹਿੰਦੀ ਹੈ। ਫਰੀਦਾ ਜੋ ਤੈ ਮਾਰਨ ਮੁੱਕਿਆ, ਤਿੰਨਾ ਨਾ ਮਾਰੇ ਘੁੰਮ। ਕਹਿਣ ਲੱਗੇ ਜੋ ਤੈਨੂੰ ਮੁੱਕਾ ਮਾਰਨ, ਉਹਨਾਂ ਨੂੰ ਦੋਹਾਂ ਹੱਥਾਂ ਦਾ ਘੁਮੱਕੜ ਨਹੀਂ ਮਾਰਨਾ, ਜੇ ਤੇਰੇ ਉਹ ਘਰ ਆ ਜਾਣ ਤਾਂ ਉਹਨਾਂ ਦਾ ਵੀ ਸਤਿਕਾਰ ਕਰਨਾ ਹੈ। ਕਹਿਣ ਲੱਗੇ ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ। ਸਹਿਜ ਦਾ ਭਾਵ ਹੁੰਦਾ ਆਤਮਕ ਅਡੋਲਤਾ। ਸਾਧ ਸੰਗਤ ਜੀ, ਇਹ ਅਡੋਲਤਾ ਬਣਨੀ ਬਹੁਤ ਮੁਸ਼ਕਲ ਕੰਮ ਹੁੰਦਾ ਹੈ।
ਮਨੁੱਖ ਥੋੜ੍ਹੇ ਥੋੜ੍ਹੇ ਜੇ ਲਾਲਚ ਦੇ ਪਿੱਛੇ ਇਹ ਡੋਲਦਾ ਫਿਰੀ ਜਾਂਦਾ ਹੈ, ਡੋਲ ਜਾਂਦਾ ਹੈ। ਪਰ ਗੁਰਦੇਵ ਕਹਿੰਦੇ ਨੇ, ਕਹਿਣ ਲੱਗੇ, ਪਿਆਰਿਓ, ਜਿਹੜਾ ਮਨੁੱਖ ਆਪਣੀ ਰਸਨਾ ਨਾਲ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ। ਭਾਉ ਉਸਦੀ ਅਵਸਥਾ ਜਿਹੜੀ ਹੈ ਉਹ ਡਾਵਾਂ ਡੋਲ ਨਹੀਂ ਰਹਿੰਦੀ, ਉਸਦੀ ਟਿਕਵੀ ਅਵਸਥਾ ਬਣ ਜਾਂਦੀ ਹੈ। ਡਿਗੈ ਨਾ ਡੋਲੈ, ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਕਿਉਂ? ਓਏ ਜੋ ਬੀਜ ਹਮ ਤੁਮ ਕਿਸ ਹੋਤੇ ਤਾਤੇ ਕਨਿਕ ਵਖਾਨੀ, ਜਿਹੜੇ ਉਹਨਾਂ ਦੇ ਅੰਦਰ ਮੇਰ ਤੇਰ ਹੁੰਦੀ ਹੈ ਉਹ ਮੇਰ ਤੇਰ ਖਤਮ ਹੋ ਜਾਂਦੀ ਹੈ। ਇਹ ਮੇਰਾ ਹੈ, ਇਹ ਤੇਰਾ ਹੈ। ਆਪਣੀ ਵਸਤੂ ਨੂੰ ਬੰਦਾ ਬੜਾ ਸਾਂਭ ਸਾਂਭ ਕੇ ਰੱਖਦਾ ਹੈ ਤੇ ਦੂਜੇ ਦੀ ਵਸਤੂ ਦੀ ਕੋਈ ਪਰਵਾਹ ਨਹੀਂ ਕਰਦਾ। ਤੇ ਉਹਨਾਂ ਦੇ ਅੰਦਰ ਇਹ ਤੇਰ ਮੇਰ, ਇਹ ਮੇਰਾ ਹੈ, ਇਹ ਤੇਰਾ ਹੈ, ਇਹ ਖਤਮ ਹੋ ਜਾਂਦਾ ਹੈ ਤੇ ਫਿਰ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ। ਕਹਿਣ ਲੱਗੇ, ਰਸਨਾ ਗੁਣ ਗੋਪਾਲ ਨਿੰਦ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਮਨ ਵਿੱਚ ਖੁਸ਼ੀਆਂ ਬਣ ਜਾਂਦੀਆਂ ਨੇ, ਇਹੋ ਜਿਹੀਆਂ ਖੁਸ਼ੀਆਂ ਬਣਦੀਆਂ ਨੇ ਜਿਹੜੀ ਕਦੇ ਦੁੱਖ ਵਿੱਚ ਤਬਦੀਲ ਨਹੀਂ ਹੁੰਦੀ। ਆਪਾਂ ਇੱਕ ਇਤਿਹਾਸਕ ਘਟਨਾ ਲਈਏ, ਪੰਜਵੇਂ ਪਾਤਸ਼ਾਹ ਜੀ ਦਾ ਸਮਾਗ ਹੈ ਤੇ ਭਾਈ ਖੇਦਾਰਾ ਜੀ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆਏ ਨੇ। ਆ ਕੇ ਕਹਿੰਦੇ, ਸਤਿਗੁਰੂ ਜੀ, ਮੈਂ ਸਿੱਧਕੀ ਸਿੱਖ ਦੇਖਣਾ ਚਾਹੁੰਦਾ, ਜਿਨ੍ਹਾਂ ਦੇ ਅੰਦਰ ਸਿਦਕ ਹੋਵੇ, ਮੈਂ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ। ਤੇ ਸਤਿਗੁਰੂ ਜੀ ਕਹਿੰਦੇ, ਕਹਿਣ ਲੱਗੇ, ਭਾਈ ਭਿਖਾਰੀ ਜੀ ਦੇ ਘਰ ਜਾ, ਉੱਥੇ ਤੈਨੂੰ ਸਿੱਧਕੀ ਸਿੱਖ ਦੇਖਣ ਨੂੰ ਮਿਲਣਗੇ, ਜਾ ਤੂੰ। ਹੁਣ ਇਹ ਭਾਈ ਕੇਦਾਰੇ ਜੀ ਚੱਲ ਪਏ, ਇਹ ਜਾ ਕੇ ਭਾਈ ਭਿਖਾਰੀ ਜੀ ਦੇ ਘਰ ਪਹੁੰਚ ਗਏ। ਜਾ ਕੇ ਦੇਖਦੇ ਦੱਸੇ ਵੀ ਮੈਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਭੇਜਿਆ, ਤੁਹਾਨੂੰ ਮਿਲਣ ਚਿਲਣ ਆਇਆ ਹਾਂ। ਭਾਈ ਭਿਖਾਰੀ ਜੀ ਨੇ ਬੜਾ ਮਾਣ ਸਨਮਾਨ ਕੀਤਾ ਤੇ ਭਾਈ ਭਿਖਾਰੀ ਜੀ ਦੇ ਬੇਟੇ ਦਾ ਅਗਲੇ ਦਿਨ ਵਿਆਹ ਹੈ। ਇਹ ਭਾਈ ਕੇਦਾਰਾ ਜੀ ਦੇਖਦੇ ਨੇ ਕਿ ਇੱਥੇ ਤਾਂ ਬਹੁਤ ਸੋਹਣੇ ਗਲੀਚੇ ਵਿਛੇ ਹੋਏ ਨੇ, ਸਾਮਿਆਨੇ ਲੱਗੇ ਹੋਏ ਨੇ, ਪਰ ਭਾਈ ਭਿਖਾਰੀ ਜੀ ਉਹ ਪੁਰਾਣੇ ਕੱਪੜਿਆਂ ਦਾ ਇੱਕ ਤੱਪੜ ਸੀ ਰਹੇ ਨੇ ਤੇ ਦੇਖ ਕੇ ਬੜੇ ਹੈਰਾਨ ਹੋਏ ਵੀ ਇਹ ਕੀ ਹੈ, ਇੱਥੇ ਤਾਂ ਸੋਹਣੇ ਸੋਹਣੇ ਗਲੀਚੇ ਵਿਛੇ ਹੋਏ ਨੇ, ਸੋਹਣੇ ਸਾਮਿਆਨੇ ਲੱਗੇ ਹੋਏ ਨੇ ਤੇ ਭਾਈ ਭਿਖਾਰੀ ਜੀ ਇਹ ਪੁਰਾਣੇ ਕੱਪੜਿਆਂ ਦਾ ਇਹ ਤੱਪੜ ਸੀ ਰਹੇ ਨੇ, ਇਹ ਕੀ ਹੈ ਵੀ ਸਮਝ ਨਹੀਂ ਲੱਗੀ ਕੁਝ, ਪਰ ਚੁੱਪ ਰਹੇ, ਦੇਖਦੇ ਗਏ। ਕੁਝ ਦੇਰ ਬਾਅਦ ਭਾਈ ਭਿਖਾਰੀ ਜੀ ਨੇ ਉਹ ਤੱਪੜ ਤਿਆਰ ਕਰ ਦਿੱਤਾ ਤੇ ਭਾਈ ਕੇਦਾਰਾ ਜੀ ਨੂੰ ਕਹਿੰਦੇ, ਭਾਈ ਕੇਦਾਰਾ ਜੀ ਤੁਸੀਂ ਥੋੜੀ ਚਿਰ ਬੈਠੋ ਤੇ ਮੈਂ ਹੁਣੇ ਹੀ ਆਨਾ ਹਾਂ। ਭਾਈ ਭਿਖਾਰੀ ਜੀ ਜੰਗਲ ਨੂੰ ਗਏ, ਇੱਕ ਗੱਠਰ ਸੁੱਕੀ ਲੱਕੜਾਂ ਦਾ ਇਕੱਠਾ ਕੀਤਾ ਤੇ ਲਿਆ ਕੇ ਘਰ ਵਿਹੜੇ 'ਚ ਰੱਖ ਦਿੱਤਾ। ਹੁਣ ਭਾਈ ਕੇਦਾਰਾ ਜੀ ਬੜੇ ਹੈਰਾਨ, ਇਹ ਦੇਖਦੇ ਨੇ ਵੀ ਗੁਰੂ ਅਰਜਨ ਸਾਹਿਬ ਜੀ ਤਾਂ ਕਹਿ ਰਹੇ ਸੀ ਵੀ ਸਿੱਧਕੀ ਸਿੱਖ ਦੇਖਣ ਨੂੰ ਮਿਲਣਗੇ ਤੈਨੂੰ, ਤੇ ਫਿਰ ਮੈਨੂੰ ਤਾਂ ਕੁਝ ਅਜੇ ਗੱਲ ਸਮਝ ਨਹੀਂ ਲੱਗੀ। ਕੋਈ ਨਹੀਂ, ਰਾਤਾਂ ਪੈ ਗਈ, ਲੰਗਰ ਪਾਣੀ ਛਕਿਆ, ਰਾਤਾਂ ਪੈ ਗਈਆਂ। ਰਾਤ ਨੂੰ ਉਸ ਪਿੰਡ 'ਚ ਚੋਰ ਆ ਗਏ, ਡਾਕੂ ਆ ਗਏ, ਆ ਕੇ ਹਮਲਾ ਕੀਤਾ ਤੇ ਜਦੋਂ ਪਿੰਡ 'ਚ ਰੋਲਾ ਪਿਆ, ਪਿੰਡ ਵਾਲੇ ਇਕੱਠੇ ਹੋ ਕੇ ਉਹਨਾਂ ਚੋਰਾਂ ਨੂੰ ਦੁੜਾਉਂਦੇ ਨੇ, ਉਸ ਵੇਲੇ ਚੋਰਾਂ ਨੇ ਗੋਲੀ ਚਲਾਈ, ਉਹ ਇੱਕ ਗੋਲੀ ਭਾਈ ਭਿਖਾਰੀ ਜੀ ਦੇ ਉਸ ਬੇਟੇ ਨੂੰ ਆ ਵੱਜੀ ਜਿਸਦਾ ਅਗਲੇ ਦਿਨ ਵਿਆਹ ਸੀ, ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਤ ਹੋ ਗਈ, ਕਹਿੰਦੇ ਇੱਕ ਮਾਈ ਇੱਕ ਆਈ, ਆ ਕੇ ਕਹਿੰਦੀ, ਭਾਈ ਭਿਖਾਰੀ ਜੀ, ਭਾਈ ਭਿਖਾਰੀ ਜੀ ਅਨਾਥ ਹੋ ਗਿਆ। ਕਹਿਣ ਲੱਗੇ, ਕੀ ਹੋਇਆ? ਕਹਿਣ ਲੱਗੇ, ਤੇਰੇ ਪੁੱਤਰ ਨੂੰ ਜਿਹਦਾ ਕੱਲ ਵਿਆਹ ਸੀ ਉਹਦੇ ਗੋਲੀ ਲੱਗ ਗਈ, ਉਹਦੀ ਮੌਤ ਹੋ ਗਈ। ਤੇ ਜਦੋਂ ਰੋਲਾ ਪਿਆ ਤੇ ਭਾਈ ਕੇਦਾਰਾ ਜੀ ਵੀ ਨਾਲ ਬੈਠੇ ਨੇ। ਭਾਈ ਭਿਖਾਰੀ ਜੀ ਕਹਿੰਦੇ, ਇੱਕਦਮ ਮੂੰਹੋਂ ਬੋਲ ਨਿਕਲੇ, ਕਹਿਣ ਲੱਗੇ, ਪਤਾ ਸੀ। ਬੜੀ ਸਮਝਣ ਵਾਲੀ ਗੱਲ ਹੈ, ਕਹਿਣ ਲੱਗੇ, ਪਤਾ ਸੀ
ਭਾਈ ਕੇਦਾਰਾ ਜੀ ਇੱਕਦਮ ਚੌਂਕ ਗਏ, ਇੱਕਦਮ ਸੁਚੇਤ ਹੋਏ। ਦੁੱਖ ਤਾਂ ਹੋਇਆ ਪਰ ਕਹਿਣ ਲੱਗੇ, ਮੇਰੇ ਗੁਰੂ ਦੇ ਸਿੱਖਾ ਤੂੰ ਮੈਨੂੰ ਇੱਕ ਗੱਲ ਦੱਸ, ਇਸ ਗੱਲ ਦਾ ਪਤਾ ਸੀ? ਕਹਿਣ ਲੱਗੇ, ਹਾਂ ਪਤਾ ਸੀ, ਪਤਾ ਸੀ, ਤਾਂ ਹੀ ਮੈਂ ਇਹ ਪੁਰਾਣੇ ਕੱਪੜਿਆਂ ਦਾ ਤੱਪੜ ਸੀ ਕੇ ਤਿਆਰ ਕੀਤਾ ਹੈ, ਕਿਉਂਕਿ ਲੋਕਾਂ ਨੇ ਹੁਣ ਵਿਆਹ 'ਚ ਨਹੀਂ ਆਉਣਾ, ਹੁਣ ਮ੍ਰਿਤਕ 'ਚ ਆਉਣਾ ਹੈ। ਲੋਕਾਂ ਨੇ ਖੁਸ਼ੀਆਂ ਵਾਸਤੇ ਨਹੀਂ ਆਉਣਾ, ਲੋਕਾਂ ਨੇ ਮੇਰਾ ਦੁੱਖ ਮੰਡਾਉਣ ਵਾਸਤੇ ਆਉਣਾ ਹੈ, ਅਤੇ ਆ ਕੇ ਉਹਨਾਂ ਨੇ ਸੋਹਣੇ ਸੋਹਣੇ ਗਲੀਚਿਆਂ 'ਚ ਨਹੀਂ ਬਹਿਣਾ, ਇਸ ਪੁਰਾਣੇ ਕੱਪੜਿਆਂ ਦੇ ਤੱਪੜ 'ਤੇ ਉਹਨਾਂ ਨੇ ਬਹਿਣਾ। ਕਹਿਣ ਲੱਗੇ, ਦੇਖ ਇਹ ਮੈਂ ਸੁੱਕੇ ਲੱਕੜ ਇਕੱਠੇ ਕਰਕੇ ਇੱਕ ਗੱਠਰ ਲੈ ਕੇ ਆਇਆ ਨਾ। ਕਹਿਣ ਲੱਗੇ, ਕੱਲ੍ਹ ਉਹਦਾ ਸੰਸਕਾਰ ਵੀ ਕਰਨਾ ਹੈ। ਭਾਈ ਕੇਦਾਰਾ ਜੀ ਕਹਿੰਦੇ, ਕਹਿਣ ਲੱਗੇ, ਮੈਨੂੰ ਇੱਕ ਗੱਲ ਦੱਸ ਮਿੱਤਰਾ, ਜਦੋਂ ਪਤਾ ਸੀ ਤੇ ਗੁਰੂ ਚਰਨਾਂ 'ਚ ਅਰਦਾਸ ਨਹੀਂ ਸੀ ਕਰ ਸਕਦਾ? ਗੁਰੂ ਤਾਂ ਬੜਾ ਸਮਰਤ ਹੈ ਕਿ ਅਰਦਾਸ ਨਹੀਂ ਕਰ ਸਕਦਾ ਸੀ, ਸਤਿਗੁਰੂ ਜੀ ਮੇਰੇ ਬੱਚੇ ਨੂੰ ਬਚਾ ਲਿਓ। ਕਹਿਣ ਲੱਗੇ, ਅਰਦਾਸ ਤਾਂ ਕਰਦਾ ਜੇ ਕਿਤੇ ਮੇਰੀ ਸਹਿ ਹੁੰਦੀ, ਮੇਰੀ ਅਮਾਨਤ ਹੁੰਦੀ, ਮੇਰੀ ਵਸਤੂ ਹੁੰਦੀ। ਜਿਸ ਮਾਲਕ ਨੇ ਉਹ ਦਾਤ ਦਿੱਤੀ ਸੀ ਉਸੇ ਨੇ ਲੈ ਲਈ, ਉਸੇ ਨੇ ਭੇਜਿਆ ਸੀ, ਜਿਸ ਨੇ ਭੇਜਿਆ ਸੀ ਉਸੇ ਨੇ ਬੁਲਾ ਲਿਆ। ਕਹਿਣ ਲੱਗੇ, ਉਹਦੇ 'ਚ ਰੁਕਾਵਟ ਨਹੀਂ ਬਣਨੀ, ਜਿਸ ਮਾਲਕ ਨੇ ਦਾਤ ਦਿੱਤੀ ਸੀ ਲਈ ਵੀ ਉਸੇ ਨੇ ਹੈ, ਕੋਈ ਹੋਰ ਲੈਂਦਾ ਤਾਂ ਗੱਲ ਕਹਿਣ ਨੂੰ ਵੀ ਆ ਜਾਂਦੀ, ਪਰ ਜਿਸ ਨੇ ਦਿੱਤੀ ਸੀ ਦਾਤ ਉਸੇ ਨੇ ਲਈ ਹੈ। ਦੇਖ ਕੇ ਅੱਖਾਂ 'ਚ ਹੰਝੂ ਆ ਗਏ ਭਾਈ ਕੇਦਾਰਾ ਜੀ ਦੇ। ਕਹਿਣ ਲੱਗੇ, ਪੈਰ ਫੜ ਲਏ। ਕਹਿਣ ਲੱਗੇ, ਮੈਂ ਦੇਖਣ ਵਾਸਤੇ ਆਇਆ ਸੀ, ਜਿਸ ਟਾਈਮ ਦਾ ਆਇਆ ਉਸੇ ਵੇਲੇ ਦਾ ਮੈਂ ਸੋਚ ਰਿਹਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੈਨੂੰ ਭੇਜੀ ਹੈ ਸਿੱਧਕੀ ਸਿੱਖ ਦੇਖਣ ਵਾਸਤੇ, ਜਿਨ੍ਹਾਂ ਦੇ ਅੰਦਰ ਸਿੱਧਕ ਹੈ, ਜਿਹੜੇ ਪਰਮਾਤਮਾ ਦੀ ਰਜ਼ਾ ਵਿੱਚ ਤੁਰਦੇ ਨੇ। ਕਹਿਣ ਲੱਗੇ, ਮੈਂ ਦੇਖਣ ਤੁਰਿਆ ਸੀ, ਦੇਖ ਰਿਹਾ ਸੀ, ਪਰ ਹੁਣ ਮੈਨੂੰ ਪਤਾ ਲੱਗਿਆ। ਭਾਈ ਭਿਕਾਰੀ ਜੀ, ਸੁਣਿਆ ਹੀ ਸੀ ਕਿ ਗੁਰੂ ਦੇ ਸਿੱਖ ਬੜੇ ਸਿੱਧਕੀ ਹੁੰਦੇ ਨੇ। ਕਹਿਣ ਲੱਗੇ, ਆਪਣੀ ਅੱਖਾਂ ਨਾਲ ਅੱਜ ਵੇਖ ਵੀ ਲਿਆ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਮਨ ਵਿੱਚ ਖੁਸ਼ੀਆਂ ਪੈਦਾ ਹੁੰਦੀਆਂ ਨੇ, ਕੀ ਕਰਕੇ? ਉਸ ਪਰਮਾਤਮਾ ਦੀ ਸਿਫਤਾਂ ਕਰਕੇ। ਇਸ ਜੀਵ ਨਾਲ ਦੇਖੋ ਬੜੇ ਕਮਾਲ ਦੀ ਬਣਤਰ ਵਾਹਿਗੁਰੂ ਜੀ ਨੇ ਬਣਾਈ। ਸਾਨੂੰ ਜਦੋਂ ਉਸ ਪਰਮਾਤਮਾ ਨੇ ਇਹ ਸਰੀਰ ਦਿੱਤਾ, ਅੱਖਾਂ ਦੋ ਦਿੱਤੀਆਂ ਨੇ ਤੇ ਕੰਮ ਇੱਕ ਦਿੱਤਾ, ਇਹਨਾਂ ਅੱਖਾਂ ਦੋਵਾਂ ਅੱਖਾਂ ਦਾ ਕੰਮ ਇੱਕੋ ਹੀ ਹੈ, ਦੇਖਣਾ। ਕੰਨ ਦੋ ਦਿੱਤੇ ਨੇ, ਦੋਹਾਂ ਕੰਨਾਂ ਦਾ ਇੱਕੋ ਹੀ ਕੰਮ ਹੈ, ਸੁਣਨਾ। ਨਾਸਕਾਂ ਦੋ ਦਿੱਤੀਆਂ ਨੇ ਪਰ ਕੰਮ ਦੋਹਾਂ ਦਾ ਇੱਕੋ ਹੀ ਹੈ, ਸਾਹ ਲੈਣਾ। ਜੀਭ ਇੱਕ ਦਿੱਤੀ ਹੈ ਤੇ ਕੰਮ ਦੋ ਦੇ ਦਿੱਤੇ। ਦੁਨੀਆ ਵੀ ਪਦਾਰਥ ਛਕਦੀ ਹੈ, ਉਹਦਾ ਵੀ ਸੁਆਦ ਮਾਣਦੀ ਹੈ, ਤੇ ਕਹਿਣ ਲੱਗੇ ਇਸੀ ਰਸਨਾ ਤੋਂ ਮਨੁੱਖਾਂ ਤੋਂ ਪਰਮਾਤਮਾ ਦਾ ਨਾਮ ਜਪ ਕੇ ਉਹਦਾ ਸੁਆਦ ਵੀ ਚੱਖਣਾ। ਇਸ ਤੋਂ ਤੂੰ ਦੋ ਸੁਆਦ ਚੱਖਣੇ ਨੇ। ਦੁਨੀਆ ਵੀ ਪਦਾਰਥਾਂ ਦਾ ਸੁਆਦ ਤਾਂ ਅਸੀਂ ਬਹੁਤ ਚੱਖ ਲੈਂਦੇ ਹਾਂ, ਉਹਦੇ 'ਚ ਤੇ ਕਸਰ ਨਹੀਂ ਰਹਿਣ ਦਿੰਦੇ, ਪਰ ਸਾਧ ਸੰਗਤ ਜੀ ਕਦੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਤਾਂ ਦੇਖੀਏ। ਬਸ ਜਿਸ ਦਿਨ ਪਰਮਾਤਮਾ ਦੇ ਨਾਮ ਦਾ ਸੁਆਦ ਆਉਣ ਲੱਗ ਪਿਆ, ਇਸ ਰਸਨਾ ਨੂੰ, ਇਹ ਰਸਨਾ ਜਪਦਿਆਂ ਜਪਦਿਆਂ ਅੰਦਰ ਨਾਮ ਨੂੰ ਭੇਜ ਦਿੰਦੀ ਹੈ। ਅੰਦਰ ਜਦੋਂ ਬੰਦਾ ਨੱਕੋ ਨੱਕ ਹੁੰਦਾ, ਗੁਰਮੁਖ ਰੋਮ ਰੋਮ ਹਰ ਭਿਆਵੇ, ਉਸ ਮਨੁੱਖ ਦੀ ਰਸਨਾ ਵੀ ਚੁੱਪ ਕਰ ਜਾਂਦੀ ਹੈ। ਹੁਣ ਉਸ ਮਨੁੱਖ ਦੀ ਅਵਸਥਾ ਇੰਨੀ ਉੱਚੀ ਤੇ ਸੁੱਚੀ ਬਣ ਜਾਂਦੀ ਹੈ ਕਿ ਸਾਡੇ ਸਰੀਰ ਦੇ ਉੱਤੇ ਕਿੰਨੇ ਰੋਮ ਨੇ, ਹਰੇਕ ਰੋਮ ਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਨਿਕਲਦੀ ਹੈ ਪਾਓ, ਇੰਨੀ ਉੱਚ ਅਵਸਥਾ ਦਾ ਮਾਲਕ ਉਹ ਮਨੁੱਖ ਬਣ ਜਾਂਦਾ ਹੈ। ਕਹਿਣ ਲੱਗੇ, ਸਗਲੇ ਦੁੱਖ ਪਲਾਇਣ, ਸਾਰੇ ਦੁੱਖ ਚਾਲੇ ਪਾ ਜਾਂਦੇ ਨੇ।

0: ਜੀਤ ਔਰ ਭਾਈ ਬੜੇ ਨੇੜਲੇ ਰਿਸ਼ਤੇ ਨੇ। ਮਾਤਾ ਪਿਤਾ ਇਸਤਰੀ, ਇਸਤਰੀ ਦਾ ਭਾਵ ਆਪਾਂ ਜੀਵਨ ਸਾਥੀ ਕਰਾਂਗੇ ਕਿਉਂਕਿ ਲਿਖਿਆ ਤਾਂ ਉੱਥੇ ਬਨਤਾ ਹੈ। ਹੁਣ ਬਨਤਾ ਦਾ ਭਾਵ ਹੈ ਇਸਤਰੀ, ਅਤੇ ਇਹ ਦੋਹਾਂ ਵਾਸਤੇ ਲਾਗੂ ਹੁੰਦਾ ਹੈ ਵੀ ਜੀਵਨ ਸਾਥੀ ਆਪਾਂ ਅਰਥ ਕਰੀਏ, ਭਾਵ ਅਰਥ ਜਿਹੜੇ ਕਰਾਂਗੇ ਉਹ ਜੀਵਨ ਸਾਥੀ ਕਰਾਂਗੇ। ਮਾਤਾ ਪਿਤਾ ਜੀਵਨ ਸਾਥੀ, ਪੁੱਤਰ ਰਿਸ਼ਤੇਦਾਰ ਅਤੇ ਭਰਾ, ਇਹ ਕਿੰਨੇ ਨੇੜਲੇ ਰਿਸ਼ਤੇ ਨੇ। ਕਹਿਣ ਲੱਗੇ ਪਿਆਰਿਆ ਤੂੰ ਇਹਨਾਂ 'ਤੇ ਬੜਾ ਮਾਣ ਕਰੀ ਜਾਂਦਾ ਹੈ, ਪਰ ਧਿਆਨ ਰੱਖੀ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ। ਇਹ ਤਾਂ ਪੁਰਬਲੇ ਕਰਮ ਕਰਕੇ ਤੈਨੂੰ ਇੱਥੇ ਇਹਨਾਂ ਦਾ ਮੇਲ ਹੋਇਆ ਹੈ, ਅਖੀਰ ਵਿੱਚੋਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਸਾਥੀ ਨਹੀਂ ਬਣ ਸਕਦਾ, ਇੱਕ ਵੀ ਨਹੀਂ ਬਣ ਸਕਦਾ, ਇੱਕ ਵੀ ਨਹੀਂ ਬਣ ਸਕਦਾ। ਕਹਿਣ ਲੱਗੇ ਤੂੰ ਰਚਿਆ ਮਿਚਿਆ ਕਿੱਥੇ ਰਹਿੰਦਾ ਹੈ, ਮੁਕਤ ਮਾਲ ਕਨਿਕ ਲਾਲ ਹੀਰਾ ਮਨੋਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਹੁਦੈ ਤਾਂ ਮੈਂ ਸੰਤੋਖ ਨਾ ਪਾਇਆ। ਮੁਕਤ ਮਾਲ ਮੋਤੀਆਂ ਦੀ ਮਾਲਾ, ਸੋਨਾ ਹੀਰਾ, ਮੁਕਤ ਮਾਲ ਕਨਿਕ ਲਾਲ ਹੀਰਾ ਮਨੋਰੰਜਨ ਕੀ ਮਾਇਆ, ਇਹ ਤਾਂ ਸਿਰਫ ਮਨੁੱਖ ਤੇਰੇ ਮਨ ਖੁਸ਼ ਕਰਨ ਦਾ ਸਾਧਨ ਹੈ, ਸਿਰਫ ਇੱਕ। ਬਸ ਮੇਰਾ ਮਨ ਖੁਸ਼ ਹੋ ਗਿਆ, ਮੈਂ ਮੋਤੀਆਂ ਦੀ ਮਾਲਾ ਪਾ ਲਈ, ਮਨ ਖੁਸ਼ ਹੋ ਗਿਆ। ਪਰ ਇੱਕ ਮੈਂ ਹੋਰ ਸਾਧ ਸੰਗਤ ਜੀ ਥੋੜ੍ਹਾ ਜਿਹਾ ਖੁਲਾਸਾ ਵੀ ਕਰਾਂ। ਮਨੁੱਖ ਇਹ ਸਾਧਨ ਪਾ ਲੈਂਦਾ, ਬਹੁਤਾ ਸੋਨਾ ਪਾ ਲੈਂਦਾ ਹੈ, ਮੋਤੀਆਂ ਦੀ ਮਾਲਾ ਵੀ ਪਾ ਲਈ, ਹੋਰ ਬੜੇ ਦਿਖਾਵੇ ਕਰਦਾ ਹੈ, ਬਹੁਤ ਸੋਹਣਾ ਸੂਟ ਬੂਟ ਪਾ ਲਿਆ, ਪਰ ਜੇ ਕਿਤੇ ਦੇਖ ਕੇ ਕਿਸੇ ਨੇ ਵਡਿਆਈ ਨਾ ਕੀਤੀ ਫਿਰ ਦੁੱਖ ਵੀ ਬੰਦੇ ਨੂੰ ਬਹੁਤ ਹੁੰਦਾ, ਸੱਚ ਜਾਣਿਓ। ਇਹ ਤਾਂ ਮਨ ਨੂੰ ਸਮਝਾਉਣ ਵਾਸਤੇ, ਮਨ ਨੂੰ ਖੁਸ਼ ਕਰਨ ਦੇ ਸਾਧਨ ਨੇ, ਇਸ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ। ਹਾ ਹਾ ਕਰਤ ਬਿਹਾਨੀ ਅਹੁਦੈ ਤਾਂ ਮੈਂ ਸੰਤੋਖ ਨਾ ਪਾਇਆ। ਕਹਿਣ ਲੱਗੇ ਇਹਨਾਂ ਨੂੰ ਇਕੱਠੇ ਕਰਨ ਵਾਸਤੇ, ਇਹਨਾਂ ਨੂੰ ਹਾਸਲ ਕਰਨ ਵਾਸਤੇ ਬੜਾ ਦੌੜਨਾ ਪੈਂਦਾ ਹੈ, ਇਹ ਮੋਤੀਆਂ ਦੀ ਮਾਲਾ, ਸੋਨਾ ਔਰ ਆਭੂਖਣ। ਕਹਿਣ ਲੱਗੇ ਇਹਨਾਂ ਨੂੰ ਇਕੱਠੇ ਐਵੇਂ ਨਹੀਂ ਇਹ ਹੁੰਦੇ ਵੀ ਸੌਖੇ ਮਿਲ ਜਾਂਦੇ ਨੇ, ਤਾਂ ਮੈਂ ਸੰਤੋਖ ਨਾ ਪਾਇਆ। ਕਹਿਣ ਲੱਗੇ ਹਸਤ ਰਥ ਅਸੁ ਪਵਨ ਤੇਜ ਧਣੀ ਭੂਮਨ ਚਤੁਰਾਂਗਾ, ਸੰਗਨਾ ਚਾਲਿਓ ਇਨਮੈ ਕਛੁਐ ਊਟ ਸਿਧਾਇਓ ਨਾਂਗਾ। ਹਾਥੀ ਹਸਤ ਰਥ, ਕਿਸੇ ਬੰਦੇ ਕੋਲ ਹਾਥੀ ਹੋਵਣ, ਰਥ ਹੋਵਣ, ਤੇਜ ਹਵਾ ਵਾਂਗੂ ਤੇਜ ਦੌੜਨ ਵਾਲੇ ਘੋੜੇ ਹੋਵਣ, ਉਹ ਮਨੁੱਖ ਬਹੁਤ ਜ਼ਮੀਨ ਦਾ ਮਾਲਕ ਹੋਵੇ, ਧਨਾੜ ਵੀ ਬੜਾ ਹੋਵੇ ਤੇ ਬਹੁਤ ਸਾਰਾ ਇਹ ਜ਼ਮੀਨ ਉਹਦੇ ਕੋਲ ਹੋਵੇ, ਭੂਮੀ ਹੋਵੇ ਖੇਤੀ ਦੀ। ਕਹਿਣ ਲੱਗੇ ਸੰਗ ਨਾ ਚਾਲਿਓ ਇਨ ਮੈਂ ਕਛੁਐ ਊਟ ਸਿਧਾਇਓ ਨਾਂਗਾ। ਪਿਆਰਿਆ ਇਹ ਗੱਲ ਆਪਣੇ ਹਿਰਦੇ 'ਚ ਵਸਾ ਲਈ, ਮਨ ਕਰਕੇ ਅੰਦਰ ਨੂੰ ਸੁਚੇਤ ਕਰ ਲਈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਸ ਮਨੁੱਖ ਦੇ ਨਾਲ ਕੁਝ ਨਹੀਂ ਜਾਂਦਾ। ਕਹਿਣ ਲੱਗੇ ਪਿਆਰਿਓ ਨਹੀਂ ਜਾਵੇਗਾ, ਊਟ ਸਿਧਾਇਓ ਨਾਂਗਾ। ਤੇ ਕਹਿਣ ਲੱਗੇ ਹੁਣ ਅਸੀਂ ਦੱਸ ਦਿੰਦੇ ਹਾਂ ਵੀ ਕਿਹਨਾਂ ਦੀ ਸੰਗਤ ਕਰਨੀ ਹੈ, ਕੀ ਕੁਝ ਕਰਨਾ ਹੈ। ਹਰ ਕੇ ਸੰਤ ਪ੍ਰਿਯ ਪ੍ਰੀਤਮ ਪ੍ਰਭ ਕੇ, ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹ ਪਰਮਾਤਮਾ ਨੂੰ ਬੜੇ ਪਿਆਰੇ ਲੱਗਦੇ ਨੇ, ਜਿਹੜੇ ਉਸਦੀ ਭਜਨ ਬੰਦਗੀ ਕਰਨ ਵਾਲੇ ਉਸ ਪਰਮਾਤਮਾ ਨੂੰ ਬੜੇ ਪਿਆਰੇ ਲੱਗਦੇ ਨੇ। ਕਹਿਣ ਲੱਗੇ ਤਾਕੈ ਹਰ ਹਰ ਗਾਈਐ, ਉਹਨਾਂ ਦੀ ਸੰਗਤ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ। ਕਹਿਣ ਲੱਗੇ ਲਾਭ ਕੀ ਹੋਏਗਾ, ਮਨੁੱਖ ਕਰਨ ਤੋਂ ਪਹਿਲਾਂ ਇਹ ਲਾਭ ਪੁੱਛਦਾ, ਮੈਨੂੰ ਲਾਭ ਕੀ ਹੋਏਗਾ। ਕਹਿਣ ਲੱਗੇ ਈਹਾਂ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ। ਕਹਿਣ ਲੱਗੇ ਇੱਥੇ ਤੈਨੂੰ ਆਤਮਕ ਸੁੱਖ ਮਿਲੇਗਾ, ਪਰਲੋਕ ਵਿੱਚ ਵੀ ਤੈਨੂੰ ਖੁਸ਼ੀਆਂ ਮਿਲਣਗੀ, ਪਾਓ ਤੇਰਾ ਇਹ ਲੋਕ ਵੀ ਸਮਰ ਜਾਵੇਗਾ, ਪਰਲੋਕ ਵੀ ਸਮਰ ਜਾਵੇਗਾ, ਪਰ ਇਹ ਸੰਤ ਜਨਾਂ ਦੀ ਸੰਗਤ ਕਰਕੇ ਪ੍ਰਾਪਤ ਹੋਏਗਾ, ਸਤਿਗੁਰੂ ਜੀ ਕਿਰਪਾ ਕਰਨ। ਇਹ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਭੁੱਲਾਂ ਚੁੱਕਾਂ ਦੀ ਖਿਮਾ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅਗਤ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਆਪ ਸੰਗਤਾਂ ਨਾਲ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਾਈ। ਇਸ ਤੋਂ ਪਹਿਲਾਂ ਕਿਸਤਕਾਰਯੋਗ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕੀਰਤਨ ਦੀ ਹਾਜ਼ਰੀ ਪਾਉਣ। ਜਿਵੇਂ ਕਿ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕਰਦੇ ਆਏ ਹਾਂ ਕਿ ਆਉਣ ਵਾਲੀ 6 ਜੂਨ ਨੂੰ ਸਨ ਫਰਾਂਸਿਸਕੋ ਦੀ ਧਰਤੀ ਦੇ ਵਿੱਚ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਮਹਾਨਗਰ ਕੀਰਤਨ ਸਜਾਏ ਜਾ ਰਹੇ ਹਨ। ਉਸ ਦੇ ਸੰਬੰਧ ਦੇ ਵਿੱਚ ਆਪ ਜੀ ਦੇ ਨਾਲ ਕੁਝ ਬੇਨਤੀਆਂ ਸਰਦਾਰ ਸੰਦੀਪ ਸਿੰਘ ਜੀ ਹੁਣੀ ਕਰਨਗੇ। ਉਹਨਾਂ ਨੂੰ ਬੇਨਤੀ ਹੈ ਕਿ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ। ਉਪਰੰਤ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੀਰਤਨ ਦੀ ਹਾਜ਼ਰੀ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਚਬਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀ, ਫਤਿਹ ਦਾ ਜਵਾਬ ਫਤਿਹ 'ਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਸ ਤਰ੍ਹਾਂ ਤੁਹਾਨੂੰ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਉਹਨਾਂ ਨੇ ਦੱਸ ਹੀ ਦਿੱਤਾ ਹੈ ਕਿ ਮੈਂ ਜੋ ਜੂਨ 6 ਨੂੰ ਸੈਨ ਫਰਾਂਸਿਸਕੋ ਵਿਖੇ ਇੱਕ 5ਵੇਂ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਅਤੇ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਅਤੇ ਫਰੀਡਮ ਮਾਰਚ ਰਿਮੈਂਬਰੈਂਸ ਰੈਲੀ ਹੋ ਰਹੀ ਹੈ, ਉਹਦੇ ਸੰਬੰਧ ਦੇ ਵਿੱਚ ਸੰਗਤਾਂ ਦੇ ਚਰਨਾਂ ਦੇ ਵਿੱਚ ਕੁਛ ਬੇਨਤੀਆਂ ਕਰਨੀਆਂ ਹਨ। ਮੈਂ ਸੰਗਤ ਨੂੰ ਇਸ ਗੱਲ ਨੂੰ ਬੇਨਤੀ ਦੇ ਰੂਪ ਦੇ ਵਿੱਚ ਸੰਗਤ ਦੇ ਅੱਗੇ ਰੱਖਣੀ ਚਾਹਾਂਗਾ ਕਿ ਅਸੀਂ ਆਪੋ ਆਪਦੇ ਸ਼ਹਿਰਾਂ ਦੇ ਵਿੱਚ ਬਹੁਤ ਨਗਰ ਕੀਰਤਨ ਜਾਂ ਬਹੁਤ ਜੋੜ ਮੇਲੇ ਜਿਹੜੇ ਇਕੱਠ ਨੇ, ਆਮ ਸਾਡੇ ਧਾਰਮਿਕ ਸਮਾਗਮ ਨੇ ਜਿਹੜੇ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਸਾਡੀ ਕੌਮ ਦੇ ਜਾਹੋ ਜਲਾਲ ਦੇਖਣ ਨੂੰ ਮਿਲਦੇ ਹਨ। ਸਾਡੇ ਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਲੰਗਰਾਂ ਦੀ ਮਹਿਮਾ, ਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਗੱਤਕੇ ਦੇ ਜੌਹਰ, ਗੁਰੂ ਪਾਤਸ਼ਾਹ ਜੀ ਦੇ ਢਾਡੀ ਕਵੀਸ਼ਰਾਂ ਦੀਆਂ ਵਾਰਾਂ ਦੀਆਂ ਰਸਨਾ, ਜੋਸ਼ੀਲੀਆਂ ਵਾਰਾਂ, ਸਭ ਕੁਛ ਅਸੀਂ ਸੁਣਦੇ ਹਾਂ, ਆਨੰਦ ਮਾਣਦੇ ਹਾਂ। ਬਟ ਮੈਂ ਸੰਗਤ ਨੂੰ ਇਸ ਜੂਨ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਹੋ ਰਹੇ ਸਮਾਗਮ ਦੇ ਸੰਬੰਧ ਦੇ ਵਿੱਚ ਅਚੇਚੀ ਬੇਨਤੀ ਇਸ ਸੰਦਰਭ ਵਿੱਚ ਕਰਨੀ ਚਾਹੁੰਦਾ ਹਾਂ ਕਿ ਸਿੱਖ ਦਾ ਗੁਰੂ ਪਾਤਸ਼ਾਹ ਜੀ ਦੇ ਦਰਬਾਰ 'ਚ ਆ ਕੇ ਨਤਮਸਤਕ ਹੋਣਾ ਗੁਰੂ ਦੇ ਅੱਗੇ ਆਪ ਨੂੰ ਇੱਕ ਕਿਸਮ ਦਾ ਸਮਰਪਣ ਹੈ, ਆਪਦੀ ਮਤ ਦੀ ਟੇਕਣਾ ਹੈ ਅਤੇ ਗੁਰੂ ਤੋਂ ਗੁਰੂ ਦੀ ਬਖਸ਼ੀ ਹੋਈ ਮਤ ਸੇਧ ਲੈਣ ਦੀ ਜਾਚਨਾ ਹੈ। ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਰਾਹੀਂ, ਸਿੱਖ ਇਤਿਹਾਸ ਦੇ ਰਾਹੀਂ ਇਹ ਸੇਧ ਦੀ ਜਾਚਨਾ ਵੱਖੋ ਵੱਖਰੇ ਰੂਪਾਂ ਦੇ ਵਿੱਚ ਦਿੱਤੀ ਹੈ। ਜਦੋਂ ਤੁਸੀਂ ਅਚੇਚੇ ਤੌਰ 'ਤੇ ਸਾਡੇ ਸਿੱਖ ਧਰਮ ਦੀ ਜੋ ਇੱਕ ਵਿਸ਼ਾਲਤਾ ਹੈ, ਇੱਕ ਬੜੀ ਵਿਲੱਖਣਤਾ ਹੈ, ਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਸਿਧਾਂਤ ਰਾਹੀਂ ਸਾਡੀ ਜ਼ਿੰਦਗੀ ਦੇ ਹਰ ਇੱਕ ਐਸਪੈਕਟ ਲਈ ਸਾਨੂੰ ਸੇਧ ਦਿੱਤੀ ਹੈ, ਸਾਨੂੰ ਸੁਨੇਹੇ, ਸਾਨੂੰ ਡਾਇਰੈਕਸ਼ਨਸ ਦਿੱਤੀਆਂ ਹਨ। ਸਿਰਫ ਤੇ ਸਿਰਫ ਸਾਨੂੰ ਕਦੇ ਵੀ ਗੁਰੂ ਸਾਹਿਬ ਨੇ ਕਿਸੇ ਇੱਕ ਕਿਸਮ ਦੇ ਰਾਹ ਜਾਂ ਜ਼ਿੰਦਗੀ ਦੇ ਕਿਸੇ ਇੱਕ ਐਸਪੈਕਟ ਦੇ ਉੱਤੇ ਰਹਿ ਕੇ ਹੀ ਚੱਲਣ ਲਈ ਕਿਸੇ ਬੰਧਨ 'ਚ ਨਹੀਂ ਬੰਨਿਆ ਹੈ। ਜੇ ਪਹਿਲੇ ਪਾਤਸ਼ਾਹ ਤੋਂ ਗੱਲ ਕਰੀਏ, ਦੇਖੋ ਗੁਰਬਾਣੀ ਦੇ ਵਿੱਚ ਤੁਹਾਡੀ ਧਰਮ, ਤੁਹਾਡੀ ਕੌਮ ਦੀ ਜੋ ਇੱਕ ਵਿਲੱਖਣਤਾ ਨੂੰ ਪਰਸਪਰ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੈ, ਉਹਦਾ ਸਾਰ ਨਾਲੋਂ ਵੱਡਾ ਜੋ ਇੱਕ ਬੁਲੰਦ ਝੰਡਾ ਲੱਗਦਾ ਹੈ, ਦੁਨਿਆਵੀ ਜੋ ਵੀ ਉਸ ਸਮੇਂ ਦੀ ਲੋਕਾਂ ਦੀ ਧਾਰਮਿਕ ਪ੍ਰੈਕਟਿਸ, ਲੋਕਾਂ ਦੀ ਜੋ ਸੋਸ਼ਲ ਪ੍ਰੈਕਟਿਸ ਚੱਲ ਰਹੀ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੁੰਦਾ ਹੈ, ਸਾਰਿਆਂ ਨਾਲੋਂ ਵੱਡਾ ਇਨਕਲਾਬ ਜੋ ਮੰਨਿਆ ਜਾਂਦਾ ਹੈ ਧਰਤੀ ਦੇ ਉੱਤੇ, ਉਹ ਸ਼ਬਦ ਦਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਓਂਕਾਰ ਤੋਂ ਲੈ ਕੇ ਸ਼ਬਦ ਦੀ ਰਚਨਾ ਕਰਤੀ ਤਾਂ ਇਹ ਤੁਹਾਨੂੰ ਉਸੇ ਟਾਈਮ ਉਸ ਸਮੇਂ ਦੀਆਂ ਚੱਲ ਰਹੀਆਂ ਵਿਚਾਰਧਾਰਾਂ ਜਾਂ ਧਾਰਮਿਕ ਪ੍ਰਵਾਹ ਨੇ ਜਿਹੜੇ, ਉਹਨਾਂ ਦੇ ਬਰਾਬਰ ਐਜ਼ ਏ ਇੱਕ ਵੱਖਰੀ ਕੌਮ ਦੇ ਤੌਰ 'ਤੇ ਸਟੈਬਲਿਸ਼ ਕਰ ਦਿੱਤਾ। ਕੁਛ ਵੀ ਚੀਜ਼ਾਂ ਖਾਣ ਪਹਿਨਣ, ਉੱਠਣ ਬਹਿਣ, ਲੋਕਾਂ ਦਾ ਬੋਲਣ ਵੱਖਰਾ ਹੋ ਸਕਦਾ, ਪਰ ਉਹ ਜਦੋਂ ਇੱਕ ਇੰਨਾ ਜੁੰਮਸ ਸਿਧਾਂਤ ਗੁਰੂ ਸਾਹਿਬ ਜੀ ਨੇ ਸ਼ਬਦ ਦੇ ਰਾਹੀਂ ਸ਼ੁਰੂ ਕਰ ਦਿੱਤਾ ਤਾਂ ਇਹ ਸਦੀਵੀ ਇਨਕਲਾਬ ਹੈ। ਫਿਰ ਗੁਰੂ ਪਾਤਸ਼ਾਹ ਜੀ ਦੇਖੋ ਤੁਸੀਂ ਗੁਰਬਾਣੀ ਦੇ ਵਿੱਚ ਆਮ ਪੜ੍ਹਦੇ ਹੋ ਨਾਨਕ ਰਾਜ ਚਲਾਇਆ ਸਤਕੋਟ ਸਤਾਣੀ ਨੀਵ ਦੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚ ਦੀ ਨੀਂਹ ਰੱਖ ਕੇ ਇੱਕ ਰਾਜ ਚਲਾਇਆ। ਅਸੀਂ ਕਦੇ ਵੀ ਇਸ ਗੱਲ ਨੂੰ ਇਹ ਵੱਖ ਨਾ ਰੱਖ ਕੇ ਚੱਲੀਏ ਵੀ ਜਿਹੜੀ ਰਾਜ ਦੀ ਗੱਲ ਹੈ, ਪਾਤਸ਼ਾਹੀ ਦੀ ਗੱਲ ਹੈ ਜਾਂ ਜਿਹੜੀ ਧਰਮ ਦੀ ਕਮਾਈ ਹੈ, ਇਹਦੇ ਵਿੱਚ ਕੋਈ ਬਾਲ ਜਿੰਨੀ ਵੀ ਕੋਈ ਬਰੀਕ ਲਾਈਨ ਹੋਵੇ ਜਾਂ ਇਹ ਕੋਈ ਦੋ ਧਾਰਨਾਵਾਂ ਹਨ, ਇੱਕੋ ਹੀ ਧਾਰ ਦੇ ਉੱਤੇ ਧਰਮ ਦੀ ਰਾਹ ਦੇ ਉੱਤੇ ਚੱਲਦਿਆਂ, ਇੱਕੋ ਹੀ ਉਸ ਧਰਮ ਨੂੰ ਕਮਾਉਣ ਦੀ ਇੱਕੋ ਧਾਰ ਦੇ ਉੱਤੇ ਚੱਲਦਿਆਂ ਸਿੱਖ ਕਦੇ ਹੋ ਨਹੀਂ ਸਕਦਾ, ਉਹ ਇਨਕਲਾਬੀ ਨਾ ਬਣੇ, ਉਹ ਪਾਤਸ਼ਾਹੀ ਦਾ ਦਾਅਵੇਦਾਰ ਨਾ ਬਣੇ ਜਾਂ ਆਪਣੇ ਰਾਜ ਦਾ ਸਿਰਜਣਹਾਰ ਨਾ ਬਣੇ। ਇਹ ਸਾਨੂੰ ਗੁਰਬਾਣੀ ਦਾ ਹੁਕਮ ਹੈ। ਜਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਪਰਮਾਤਮਾ ਦਾ ਨਾਂ ਧਿਆਉਣ ਨਾਮ ਜਪਣ ਤੋਂ ਸ਼ੁਰੂ ਕਰਕੇ ਸਾਨੂੰ ਵੱਖੋ ਵੱਖਰੀਆਂ ਵੰਨਗੀਆਂ ਵੱਖਰੋ ਵੱਖਰੇ ਤਰੀਕਿਆਂ ਦੇ ਰਾਹੀਂ ਕਿੱਦਾਂ ਪਰਮਾਰਥ ਨਾਲ ਜੋੜਿਆ ਹੈ, ਸਿੱਖੀ ਦੇ ਇਸ ਸਾਰੇ ਕਨਸੈਪਟ ਨੂੰ ਇੱਕ ਕਿਸ ਤਰ੍ਹਾਂ ਇੱਕ ਪਾਤਸ਼ਾਹੀ ਦਰਬਾਰ ਦੇ ਰੂਪ 'ਚ ਗੁਰੂ ਪਾਤਸ਼ਾਹ ਸਿਰਜਦੇ ਹਨ। ਪਹਿਲੇ ਪਾਤਸ਼ਾਹ ਤੋਂ ਬਾਅਦ ਦੂਸਰੇ ਪਾਤਸ਼ਾਹ ਆਉਂਦੇ ਹਨ, ਤੀਸਰੇ ਪਾਤਸ਼ਾਹ, ਦਸੇ ਪਾਤਸ਼ਾਹੀਆਂ ਤੱਕ ਹਰੇਕ ਪਾਤਸ਼ਾਹੀ ਨੇ ਕਿਤੇ ਸਾਨੂੰ ਸੇਵਾ ਦਾ ਸਮਰਪਣ ਤੀਜੇ ਪਾਤਸ਼ਾਹ ਰਾਹੀਂ ਵੀ ਕਿਸ ਲੈਵਲ ਦੀ ਸੇਵਾ ਕਰਨੀ ਹੈ, ਕਿਸ ਦੀ ਕਰਨੀ ਹੈ, ਗੁਰੂ ਦੇ ਦਰਬਾਰ ਦਾ ਜੋ ਉਸ ਸਮੇਂ ਦੇ ਗੁਰੂ ਨਾਨਕ ਪਾਤਸ਼ਾਹ ਜੀ ਗੱਦੀ ਨਸ਼ੀਨ ਹਨ। ਫਿਰ ਦੇਖੋ ਲੰਗਰ ਦੀ ਆਉਂਦੀ ਹੈ। ਲੰਗਰ ਨੂੰ ਕਨਸੈਪਟ ਨੂੰ ਸਮਝੋ ਵੀ ਭੁੱਖਿਆਂ ਨੂੰ ਲੰਗਰ ਛਕਾਉਣਾ, ਲੋੜਵੰਦਾਂ ਨੂੰ ਲੰਗਰ ਛਕਾਉਣਾ, ਸਿਰਫ ਫੂਡ ਦਾ ਨਹੀਂ, ਹਰ ਕਿਸਮ ਦਾ ਲੰਗਰ, ਕੱਪੜੇ ਦਾ ਵੀ, ਦਵਾਈ ਦਾ ਵੀ, ਜਿਸ ਕਿਸਮ ਦਾ ਵੀ ਲੋੜ ਆ। ਜਿਸ ਇੱਕ ਜ਼ਿੰਮੇਵਾਰੀ ਦੇ ਵਿੱਚੋਂ ਇਹ ਕਨਸੈਪਟ ਨਿਕਲ ਰਿਹਾ ਹੈ ਉਹ ਇੱਕ ਕਿਸੇ ਦਰਬਾਰ ਦੀ ਮਲਕੀਅਤ ਵਾਲੀ ਜ਼ਿੰਮੇਵਾਰੀ 'ਚੋਂ ਨਿਕਲ ਰਿਹਾ ਹੈ। ਗੁਰੂ ਪਾਤਸ਼ਾਹ ਕੌਮ ਨੂੰ ਇੱਕ ਆਲੇ ਦੁਆਲੇ ਦੇ ਜ਼ਿੰਮੇਵਾਰ ਪਾਤਸ਼ਾਹ ਮੰਨ ਕੇ ਚੀਜ਼ ਸ਼ੁਰੂ ਕਰਦੇ ਨੇ ਵੀ ਇੱਥੇ ਜਿਹੜਾ ਆਵੇ ਉਹ ਲੰਗਰ ਵੀ ਛਕੇ, ਉਹਨੂੰ ਦਵਾਈ ਵੀ ਮਿਲੇ। ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਵੀ ਦਰਬਾਰ ਸਾਹਿਬ ਹੋਵੇ, ਡਿਸਪੈਂਸਰੀ ਹੋਵੇ, ਲੰਗਰ ਹੋਵੇ ਜਾਂ ਸ਼ੈਲਟਰ ਵੀ ਹੋਵੇ ਲੋੜਵੰਦ ਨੂੰ ਰਹਿਣ ਲਈ। ਸੋ ਇਹਨਾਂ ਨੂੰ ਗੱਲਾਂ ਨੂੰ ਸਮਝੋ, ਗੁਰੂ ਪਾਤਸ਼ਾਹ ਇੱਕ ਪਾਤਸ਼ਾਹੀ ਦਰਬਾਰ ਸਿਰਜ ਰਹੇ ਹਨ ਸਾਰੀਆਂ ਵੱਖੋ ਵੱਖਰੀਆਂ ਗੱਲਾਂ ਰਾਹੀਂ। ਫਿਰ ਪੰਜਵੇਂ ਪਾਤਸ਼ਾਹ ਵੇਲੇ ਇੱਕ ਤੁਹਾਨੂੰ ਸਿੱਖ ਕੌਮ ਨੂੰ ਗੁਰੂ ਪਾਤਸ਼ਾਹ ਸਾਰੀ ਗੱਲ ਨੂੰ ਇਕੱਠੀ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਸਾਨੂੰ ਇੱਕ ਪਾਤਸ਼ਾਹੀ ਜੋਤ ਬਖਸ਼ ਕੇ ਜਾਂਦੇ ਹਨ। ਇਹ ਸਾਰੀਆਂ ਗੱਲਾਂ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਆਉਂਦੀਆਂ ਹਨ। ਇਹ ਕੋਈ ਵੀ ਗੱਲਾਂ ਕਿਸੇ ਵੀ ਗੁਰੂ ਸਾਹਿਬਾਨ ਨੇ, ਬਹੁਤ ਲੰਬੀ ਗੱਲ ਹੋ ਜੂਗੀ, ਮੈਂ ਗੁਰਬਾਣੀ ਦੇ ਤੁਹਾਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਪੜ੍ਹ ਕੇ ਦੱਸ ਸਕਦਾ ਬਈ ਇਹ ਗੱਲਾਂ ਸਿੱਧੀਆਂ ਰਾਜ ਦੀਆਂ ਨੇ ਜਿਹੜੀਆਂ ਗੁਰੂ ਪਾਤਸ਼ਾਹ ਜੀ ਦੇ ਵੱਡੇ ਸਰਬੱਤ ਦੇ ਭਲੇ ਦੇ ਹੁਕਮ ਦਾ ਹਿੱਸਾ ਹਨ। ਇਹ ਕੋਈ ਪੋਲੀਟੀਕਲ ਲੋਕਾਂ ਦੀਆਂ ਜਾਂ ਪੋਲੀਟੀਕਲ ਮੰਗ 'ਚੋਂ ਨਿਕਲੀਆਂ ਹੋਈਆਂ ਗੱਲਾਂ ਨਹੀਂ ਹਨ। ਸੋ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਆ ਜਾਂਦੇ ਹਨ, ਤੁਹਾਡੇ ਦੇਖੋ ਤਖ਼ਤ ਆ ਗਏ, ਕਲਗੀਆਂ ਆ ਗਈਆਂ, ਘੋੜੇ ਆ ਗਏ, ਗੁਰੂ ਸਾਹਿਬਾਨ ਦੇ ਦਰਬਾਰ ਦੇ ਵਿੱਚ ਫਰਿਆਦੀ ਆਉਣ ਲੱਗ ਗਏ, ਸ਼ਾਹੀ ਰਿਸ਼ਤੇ ਆਉਣ ਲੱਗ ਗਏ। ਇਹ ਕਿਹੜੀਆਂ ਚੀਜ਼ਾਂ ਦੀਆਂ ਨਿਸ਼ਾਨਦੇਹੀਆਂ ਹਨ? ਗੁਰੂ ਸਾਹਿਬ ਆਪਦੇ ਦਰਬਾਰ ਦੇ ਰਾਹੀਂ ਸਾਨੂੰ ਇੱਕ ਚੀਜ਼ ਸਥਾਪਿਤ ਕਰਕੇ ਦੱਸ ਰਹੇ ਹਨ ਵੀ ਤੁਸੀਂ ਬਾਦਸ਼ਾਹ ਹੋ, ਤੁਸੀਂ ਪਾਤਸ਼ਾਹੀਆਂ ਸਿਰਜਣੀਆਂ ਹਨ, ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਸਾਡੇ ਮੂਹਰੇ ਇੱਕ ਪ੍ਰਤੱਖ ਰੂਪ ਦੇ ਵਿੱਚ ਛੇਵੇਂ ਪਾਤਸ਼ਾਹ ਰੱਖ ਕੇ ਜਾਂਦੇ ਹਨ। ਮੁੜ ਕੇ ਉਹੀ ਧਰਮ ਦੀ ਪਾਲਣਾ ਕਰਦਿਆਂ ਉਹੀ ਇੱਕ ਜ਼ਿੰਮੇਵਾਰ ਪਾਤਸ਼ਾਹੀ ਦਰਬਾਰ ਦੀ ਪਾਲਣਾ ਕਰਦਿਆਂ ਨੌਵੇਂ ਪਾਤਸ਼ਾਹ ਆਪਦੀ ਸ਼ਹਾਦਤ ਵੀ ਦਿੰਦੇ ਹਨ, ਇੱਕ ਧਰਮ ਖਾਤਰ, ਇੱਕ ਧਰਮ ਬਚਾਉਣ ਖਾਤਰ। ਦਸਵੇਂ ਪਾਤਸ਼ਾਹ ਨੇ, ਚਲੋ ਦਸਵੇਂ ਪਾਤਸ਼ਾਹ ਜੀ ਤੇ ਬਾਣੀ ਤੁਸੀਂ ਸਾਰੇ ਪੜ੍ਹਦੇ ਸੁਣਦੇ ਹੋ, ਜਿਹੜੀ ਸਿੱਧੀ ਸਪਸ਼ਟ ਹੀ ਸਾਨੂੰ ਲੜਾਈਆਂ, ਯੁੱਧ, ਸ਼ਸਤਰਧਾਰੀ ਹੋਣ, ਸ਼ਹਾਦਤਾਂ ਦੇਣ ਦੇ ਵਿੱਚ ਲਿਜਾਂਦੀ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ, ਸੰਗਤ ਜਿੰਨੀ ਵੀ ਬੈਠੀ ਹੈ ਇੰਨੀ ਦੇ ਵਿੱਚੋਂ ਕੋਈ ਵੀ ਸੰਗਤ ਦਾ ਮੈਂਬਰ ਜੇ ਪਿਛਲੇ ਸਮਿਆਂ ਦੇ ਵਿੱਚ ਇਹਨਾਂ ਜੂਨ 84 ਦੇ ਸ਼ਹੀਦਾਂ ਦੇ ਸਮਾਗਮਾਂ ਦੇ ਵਿੱਚ ਨਹੀਂ ਸ਼ਾਮਿਲ ਹੋਇਆ ਤਾਂ ਮੇਰੀ ਬੇਨਤੀ ਆ, ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਪ੍ਰਣ ਕਰਕੇ ਜਾਓ ਵੀ ਅਸੀਂ ਜ਼ਰੂਰ ਸ਼ਾਮਿਲ ਹੋਣਾ। ਇਹ ਸਾਡੇ ਗੁਰੂ ਪਾਤਸ਼ਾਹੀ ਦੇ ਦਰਬਾਰ ਦਾ ਹੁਕਮ ਹੈ। ਸ਼ਹੀਦਾਂ ਦੀ ਯਾਦ ਦੇ ਵਿੱਚ ਇਕੱਠੇ ਹੋਣਾ ਤੁਹਾਡਾ ਇੱਕ ਬਹੁਤ ਵੱਡੀ ਇੰਟਰ ਜਨਰੇਸ਼ਨਲ ਐਜੂਕੇਸ਼ਨ ਦਾ ਹਿੱਸਾ, ਬਹੁਤ ਵੱਡੇ ਜਿਹੜੇ ਵਰਤਾਂਤ ਨੇ, ਜਿਹੜੀ ਓਰਲ ਸਿਸਟਰੀ ਆ, ਕਦੇ ਵੀ ਉਨੀਆਂ ਡੂੰਘੀਆਂ ਛਾਪਾਂ ਨਹੀਂ ਛੱਡ ਸਕਦੀ ਜਿੰਨੀਆਂ ਉਹਦੀਆਂ ਪ੍ਰਤੱਖ ਡਾਕੂਮੈਂਟਰੀਜ਼ ਜਾਂ ਜਿਹੜੀ ਤੁਹਾਡੀਆਂ ਥਰੂ ਬੁੱਕਾਂ ਉਨੀਆਂ ਕਦੇ ਵੀ ਨਹੀਂ ਛੱਡ ਸਕਦੀ ਹੈਗੀਆਂ, ਜਿਹੜੀਆਂ ਤੁਹਾਡੇ ਬੱਚਿਆਂ ਨੇ ਪ੍ਰਤੱਖ ਤੂਪ ਦੇ ਵਿੱਚ ਉਹਦੇ ਦਰਸ਼ਨ ਕਰਕੇ ਉਹਨੂੰ ਮਾਣ ਕੇ ਇਹਨਾਂ ਸਮਾਗਮਾਂ ਨੂੰ ਸਿੱਖਣੀਆਂ ਹਨ। ਅਤੇ ਇਹ ਗੱਲ ਕਦੇ ਵੀ ਸਿੱਖ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਸਿੱਖ ਦਾ ਇਹਨਾਂ ਸ਼ਹੀਦੀ ਸਮਾਗਮਾਂ ਜਾਂ ਰਾਜ ਦੀਆਂ ਪਾਤਸ਼ਾਹੀਆਂ ਗੱਲਾਂ ਦੇ ਵਿੱਤੋਂ ਬਿਨਾਂ ਬਿਨਾਂ ਸਰ ਸਕਦਾ ਹੈ, ਇਹ ਕਦੇ ਵੀ ਨਹੀਂ ਸਰ ਸਕਦਾ। ਗੁਰੂ ਪਾਤਸ਼ਾਹ ਫਰਮਾਉਂਦੇ ਹਨ, ਜਿਸ ਕਾ ਰਾਜ ਤਿਸੇ ਕਾ ਸੁਪਨਾ। ਤੁਸੀਂ ਕਦੇ ਵੀ ਇਹ ਗੱਲ ਸਮਝ ਕੇ ਚੱਲੋ ਵੀ ਕੋਈ ਵੀ ਸਿੱਖ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦਾ ਤੁਸੀਂ ਸੰਥਿਆ ਸਹਿਤ ਅਰਥ ਕਰਕੇ ਪੜ੍ਹ ਲਓ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ, ਉਦੋਂ ਵੱਡਾ ਇਨਕਲਾਬੀ ਖਾਲਿਸਤਾਨੀ ਦਾ ਰਾਜ ਦਾ ਸਿਰਸਣਹਾਰ ਸਿੱਖ ਪੈਦਾ ਹੀ ਨਹੀਂ ਹੋ ਸਕਦਾ। ਇਹ ਗੱਲਾਂ ਬਿਲਕੁਲ ਰਾਜਨੀਤਿਕ ਭੰਨਤੋੜਾਂ 'ਚੋਂ ਨਹੀਂ ਉੱਠੀਆਂ ਹੋਈਆਂ ਹਨ, ਇਹ ਗੁਰੂ ਪਾਤਸ਼ਾਹੀ ਦਾ ਜਿਹੜਾ ਇੱਕ ਵੱਡਾ ਵਿਸ਼ਾਲ ਸਿਧਾਂਤ ਆ ਉਹਦਾ ਇੱਕ ਹਿੱਸਾ ਹਨ। ਜਿਸ ਤਰ੍ਹਾਂ ਲੰਗਰ ਲਾਉਣੇ, ਲੋੜਵੰਦਾਂ ਦੀ ਮਦਦ ਕਰਨੀ, ਕੋਰੋਨਾ ਵੇਲੇ ਟੀਕੇ ਲਾਉਣੇ, ਕਿਸੇ ਕਿਸਮ ਦੀ ਆਲੇ ਦੁਆਲੇ ਤੁਹਾਨੂੰ ਸੁਸਾਇਟੀ ਦੇ ਵਿੱਚ ਲੋੜ ਪੈਂਦੀ ਆ, ਮੂਹਰੇ ਆਪਦੇ ਆਪ ਦੀ ਸਰਵਿਸ ਔਫਰ ਕਰਨੀ, ਰਾਜ ਦੀ ਸਥਾਪਤੀ ਆ ਜਿਹੜੀ, ਇਹ ਗੁਰੂ ਪਾਤਸ਼ਾਹੀ ਦੇ ਇੱਕ ਵੱਡੇ ਹੁਕਮ ਦਾ ਹਿੱਸਾ ਹੈ। ਗੁਰੂ ਵੱਲੋਂ ਸਿੱਖ ਨੂੰ ਆਲੇ ਦੁਆਲੇ ਜਿੱਥੇ ਕਿਤੇ ਵੀ ਬਿਖਮ ਦਾ ਰਾਜ ਆ ਉਹਦੇ ਵਿਰੁੱਧ ਰਾਜ ਦੀ ਸਿਰਜਣਾ ਕਰਨ ਦਾ ਹੁਕਮ ਹੈ। ਬਿਖੇ ਰਾਜ 'ਤੇ ਅੰਦਲਾ ਭਾਰੀ, ਹਰ ਇੱਕ ਤਰ੍ਹਾਂ ਦੇ ਐਸਪੈਕਟ ਦੇ ਵਿੱਚ ਗੁਰੂ ਸਾਹਿਬ ਸਾਨੂੰ ਹਰ ਇੱਕ ਤਰ੍ਹਾਂ ਦੀ ਵੰਨਗੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ। ਮੇਰਾ ਸਿਰਫ ਤੁਹਾਨੂੰ ਇਸ ਜ਼ਿੰਮੇਵਾਰੀ ਨਾਲ ਬੰਨਣ ਦੀ ਇੱਕ ਬੇਨਤੀ ਹੈ ਮੇਰੀ ਵੀ ਜਿਹੜੇ ਇਹ ਤੁਹਾਡੇ ਬੇਸਿਕਲੀ ਇਹਦੇ ਵਿੱਚ ਤੁਹਾਡਾ ਫਰੀਮਨ ਗੁਰਦੁਆਰਾ ਸਾਹਿਬ ਮੋਹਰੀ ਰੋਲ ਨਿਭਾਉਂਦਾ ਇਸ ਨਗਰ ਕੀਰਤਨ ਦੇ ਵਿੱਚ, ਅਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਹੜ ਵਾਂਗੂ ਸੰਗਤ ਜਾਣੀ ਚਾਹੀਦੀ ਆ। ਤੁਸੀਂ ਇੱਕ ਇਹੋ ਜਿਹੀ ਜਗ੍ਹਾ ਬੈਠੇ ਹੋ ਵੀ ਇੱਥੋਂ ਸੈਨ ਫਰਾਂਸਿਸਕੋ ਜਾਣ ਲਈ ਤੁਹਾਨੂੰ ਗੱਡੀ ਵੀ ਲੈਣ ਦੀ ਲੋੜ ਨਹੀਂ, ਤੁਸੀਂ ਬਾਟ ਦੇ ਵਿੱਚ ਬੈਠ ਕੇ ਬਿਲਕੁਲ ਜਿੱਥੇ ਪ੍ਰੋਗਰਾਮ ਆ ਉੱਥੇ ਉਤਰ ਸਕਦੇ ਹੋ। ਲੋਜਿਸਟਿਕਲੀ ਸਾਰਿਆਂ ਨਾਲ ਸੌਖਾ ਤੁਹਾਡੇ ਲਈ ਆ। ਪ੍ਰਬੰਧਕ ਯੂਬਾਸਿਟੀ ਤੋਂ ਦੋ ਦੋ ਬੱਸਾਂ ਆਉਂਦੀਆਂ ਨੇ, ਫ੍ਰਿਜ਼ਨੋ ਤੋਂ ਆਉਂਦੀਆਂ ਨੇ, ਸਟੋਕਟਨ, ਟ੍ਰੇਸੀ, ਐਲਸਬਰਾਂਟੇ, ਸੈਕਰਾਮੈਂਟੋ, ਐਡੀ ਐਡੀ ਦੂਰ ਤੋਂ ਸੰਗਤ ਆਉਂਦੀ ਆ। ਪਰ ਜਿਹੜੀ ਫ੍ਰੀ ਮੋਣ ਦੀ ਸੰਗਤ ਆ, ਇਹਨੂੰ ਸੰਗਤ ਨੂੰ ਵੀ ਮੋਹਰੀ ਰੂਪ ਦੇ ਵਿੱਚ ਇਹਨਾਂ ਸਮਾਗਮਾਂ ਦੀ ਹਾਜ਼ਰੀ ਭਰਨੀ ਚਾਹੀਦੀ ਆ। ਕਿਸੇ ਵੀ ਕਿਸਮ ਦੀਆਂ ਜਿਹੜੀਆਂ ਤੁਹਾਡੀਆਂ ਸ਼ਹੀਦੀ ਸਮਾਗਮ ਹੁੰਦੇ ਨੇ, ਬੱਚਿਆਂ ਨੂੰ ਸਿਖਾਉਣ ਲਈ ਤੁਹਾਡੇ ਮੂੰਹੋਂ ਦੱਸਣ ਤੋਂ ਬਿਨਾਂ ਜਾਂ ਕਿਤਾਬਾਂ ਰਾਹੀਂ ਦੱਸਣ ਤੋਂ ਬਿਨਾਂ, ਜਿਹੜੀਆਂ ਵੀ ਕੁਛ ਚੀਜ਼ਾਂ ਜ਼ਰੂਰੀ ਹੁੰਦੀਆਂ ਹਨ, ਡਾਕੂਮੈਂਟਰੀਜ਼, ਝਾਕੀਆਂ, ਆਈ ਵਿਟਨੈਸ ਸਟੋਰੀਜ਼, ਕਿਸੇ ਵੀ ਕਿਸਮ ਜਿਹੜੇ ਉਸ ਸ਼ਹਾਦਤ ਦੇ ਦੌਰ ਦੇ ਵਿੱਚੋਂ ਹੈ, ਸ਼ਹੀਦ ਪਰਿਵਾਰਾਂ ਦੇ ਬਚਨ, ਉਹਨਾਂ ਦੇ ਦਰਸ਼ਨ, ਲਗਭਗ ਹਰ ਇੱਕ ਕਿਸਮ ਦੀ ਜਿਹੜੀ ਉੱਥੇ ਆ ਤੁਹਾਡੀ ਮਤਲਬ ਇਸ ਕੌਮੀ ਲੋੜ ਦਾ ਮੁਜ਼ਾਹਰਾ ਹੁੰਦਾ, ਹਰ ਇੱਕ ਚੀਜ਼ ਉੱਥੇ ਹੁੰਦੀ ਆ। ਸੋ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਫ੍ਰੀ ਮੋਣ ਦੀ ਸੰਗਤ ਦੇ ਵਿੱਚੋਂ ਕੋਈ ਵੀ ਆਪਦੇ ਆਪ ਨੂੰ ਇਹ ਨਾ ਮੰਨੋ ਵੀ ਇਹ ਜਿਹੜਾ ਪ੍ਰੋਗਰਾਮ ਆ ਇਹ ਸਾਡੀ ਜਿਹੜੀ ਧਾਰਮਿਕ ਪ੍ਰੈਕਟਿਸ ਆ ਉਹ ਤੋਂ ਕਿਸੇ ਵੀ ਤਰੀਕੇ ਨਾਲ ਜਾਂ ਇੱਕ ਇਹ ਸਿਰਫ ਇੱਕ ਕੋਈ ਰਾਜਨੀਤਿਕ ਗੱਲ ਆ, ਬਿਲਕੁਲ ਨਹੀਂ ਹੈ। ਗੁਰੂ ਪਾਤਸ਼ਾਹ ਜੀ ਦੇ ਜੋ ਹਜ਼ੂਰੇ ਨੇ, ਸਵਾਰੇ ਨੇ, ਉਸਦੀ ਅਗਵਾਈ ਕਰਦੇ ਹਨ। ਗੁਰੂ ਪਾਤਸ਼ਾਹ ਜੀ ਦੇ ਬਚਨਾਂ 'ਚ, ਕੀਰਤਨਾਂ ਦੇ ਵਿੱਚ ਨਗਰ ਕੀਰਤਨ ਹੁੰਦਾ ਹੈ, ਸ਼ਹੀਦ ਸਿੰਘਾਂ ਦੀਆਂ ਝਾਕੀਆਂ ਜਿਵੇਂ ਤੁਹਾਨੂੰ ਦੱਸਿਆ ਜੀਵਨ ਬਾਰੇ ਗੱਲਾਂ ਹੁੰਦੀਆਂ ਹਨ, ਕੁਛ ਪੰਥਕ ਬੁਲਾਰੇ ਆਪਣੇ ਵਿਚਾਰ ਸਾਡੀ ਇਸ ਜੋ ਰਾਜ ਦੀ ਸਾਡਾ ਸੰਘਰਸ਼ ਹੈ ਇਹਨੂੰ ਲੈ ਕੇ ਕਰਦੇ ਹਨ। ਸੋ ਮੇਰੀ ਸੰਗਤ ਨੂੰ ਬੇਨਤੀ ਹੈ, ਇਹਨੂੰ ਇੱਕ ਵੱਡੀ ਜ਼ਿੰਮੇਵਾਰੀ ਸਮਝੋ। ਇਹ ਗੁਰੂ ਪਾਤਸ਼ਾਹ ਜੀ ਦਾ ਜਿੰਨਾ ਨਾਮ ਜਪਣਾ, ਕਥਾ ਸੁਣਨੀ, ਕੀਰਤਨ ਸੁਣਨਾ, ਪ੍ਰੈਕਟਿਸ ਨੇ ਜਿੱਦਾਂ ਸਾਡੀਆਂ, ਗੁਰੂ ਦੇ ਇਹਨਾਂ ਪ੍ਰੈਕਟਿਸਾਂ ਵਾਸਤੇ, ਸਾਡੀਆਂ ਦਰਬਾਰ ਦੀਆਂ ਪ੍ਰੈਕਟਿਸਾਂ ਵਾਸਤੇ ਸ਼ਹਾਦਤਾਂ ਦੇਣ ਵਾਲੇ ਸਿੰਘਾਂ ਦੇ ਉੱਤੇ ਪਹਿਰਾ ਦੇਣਾ ਵੀ ਸਾਡੀ ਬਰਾਬਰ ਦੀ ਜ਼ਿੰਮੇਵਾਰੀ ਹੈ। ਅਤੇ ਹੋਰ ਕਹਿਣਾ ਕਿਹਨੂੰ ਆ? ਗੁਰੂ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੇ ਜੋ ਆਪਦਾ ਮਾਣ, ਆਪਦੀ ਰਿਸਪੈਕਟ ਆ, ਜਾਂ ਸ਼ਹੀਦਾਂ ਨੇ ਜੋ ਆਪਦੀਆਂ ਯਾਦਾਂ ਨੇ, ਉਹਨਾਂ ਦੀਆਂ ਉਮੀਦਾਂ ਰੱਖਣੀਆਂ ਕਿਤੋਂ ਨੇ ਸਿੱਖਾਂ ਤੋਂ ਬਿਨਾਂ? ਸਿੱਖਾਂ ਦੇ ਸ਼ਹੀਦਾਂ ਨੂੰ ਮਾਣ ਤਾਣ, ਉਹਨਾਂ ਦੀਆਂ ਸੋਚਾਂ 'ਤੇ ਪਹਿਰਾ ਦੇਣ ਦੀਆਂ ਜੋ ਉਡਾਰੀਆਂ ਨੇ ਉਹ ਸਿੱਖਾਂ ਨੇ ਭਰਨੀਆਂ ਹਨ। ਸੋ ਆਪਦੀ ਗੱਲ ਨੂੰ ਸਮੇਟਦਾ ਹੋਇਆ ਕੀਰਤਨੀ ਜਥਾ ਸਟੇਜ 'ਤੇ ਆਉਣ ਲੱਗ ਗਿਆ। ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ, ਇੱਥੋਂ ਹੋਰ ਵੀ ਸਿੰਘ ਤੁਹਾਡੇ ਨਾਲ ਬੇਨਤੀ ਕਰਦੇ ਰਹਿੰਦੇ ਨੇ, ਅਤੇ ਪਰ ਮੈਂ ਇਹ ਗੱਲ ਜ਼ਰੂਰ ਕਹਾਂਗਾ ਵੀ ਇਸ ਨਗਰ ਕੀਰਤਨ ਨੂੰ, ਇਸ ਗੁਰੂ ਪਾਤਸ਼ਾਹ ਜੀ ਦੀ ਜੋ ਅਸੀਂ ਧਾਰਮਿਕ ਪ੍ਰੈਕਟਿਸ ਕਰਦੇ ਹਾਂ, ਇਹਦਾ ਹਿੱਸਾ ਸਾਡੀਆਂ ਫਰੀਡਮ ਰੈਲੀਆਂ, ਸਾਡੇ ਜੋ ਵੀ ਕੌਮ ਦੇ ਸੰਘਰਸ਼ ਨੇ ਉਹਦੇ ਸਾਰਿਆਂ ਨਾਲੋਂ ਵੱਡੇ ਜ਼ਿੰਮੇਵਾਰ ਤੁਸੀਂ ਹੋ। ਜਿਨ੍ਹਾਂ ਸੂਰਮਿਆਂ ਨੇ ਸ਼ਹਾਦਤਾਂ ਦਿੱਤੀਆਂ ਹਨ ਉਹ ਇਸ ਗੁਰੂ ਦੀ ਓਟ ਦੇ ਵਿੱਚੋਂ ਦਿੱਤੀਆਂ ਹਨ। ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾਂ ਕਹਿਤਾਵੇ। ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਗੁਰੂ ਦੀ ਕਲਾ ਤਾਂ ਕੋਈ ਸੂਰਮਾ ਬਣਦਾ ਤਾਂ ਸ਼ਹੀਦ ਪੈਦਾ ਹੁੰਦੇ ਹਨ। ਸੋ ਇੰਨੀਆਂ ਗੱਲਾਂ ਦੇ ਵਿੱਚ ਆਪਣੀ ਗੱਲ ਨੂੰ ਮੈਂ ਸਮਾਪਤ ਕਰਦਾ ਹਾਂ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸੰਦੀਪ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਆਉਣ ਵਾਲੇ ਨਗਰ ਕੀਰਤਨ ਦੇ ਸੰਬੰਧ ਵਿੱਚ ਆਪ ਜੀ ਦੇ ਨਾਲ ਬੇਨਤੀਆਂ ਸਰਵਣ ਕਰਾਈਆਂ। ਸੋ ਹੁਣ ਆਪ ਜੀ ਦੇ ਸਨਮੁਖ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਕੀਰਤਨ ਦੀ ਹਾਜ਼ਰੀ ਭਰ ਰਹੇ ਹਨ। ਇਹਨਾਂ ਤੋਂ ਉਪਰੰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਰਹੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ, ਉਹਨਾਂ ਦੀ ਧਰਮ ਪਤਨੀ ਬੀਬੀ ਬਲਜੀਤ ਕੌਰ ਜੀ, ਉਹਨਾਂ ਨੇ ਪਹੁੰਚੇ ਹਨ, ਉਹਨਾਂ ਨੇ ਵੀ ਕੀਰਤਨ ਦੀ ਹਾਜ਼ਰੀ ਭਰਨੀ ਹੈ। ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਹੁਣਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਲਗੀਧਰ ਪਾਤਸ਼ਾਹ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਹਰੀ ਦੀ ਸਿਫਤ ਲਿਖੀ, ਪਰਮਾਤਮਾ ਦੀ ਸਿਫਤ ਲਿਖੀ, ਉਹਦੇ ਗੁਣ ਲਿਖੇ ਪਰਮਾਤਮਾ ਦੇ, ਕਮਾਲ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਅਕਾਲ ਉਸਤਤ।

ਪਿਛਲੇ ਦੀਵਾਨਾਂ ਦੇ ਅੰਦਰ ਵੀ ਇਹ ਸਵੱਈਆ ਗਾਇਨ ਕੀਤਾ ਸੀ। ਬੜਾ ਕਮਾਲ ਦਾ ਸਵੱਈਆ ਕਲਗੀਧਰ ਪਾਤਸ਼ਾਹ ਮਹਾਰਾਜ ਦਾ। ਕਹਿੰਦੇ ਜੇ ਕਿਤੇ ਹਜ਼ਾਰਾਂ ਹਾਥੀ ਇਕੱਠੇ ਹੋ ਕਰਕੇ ਪਰਮਾਤਮਾ ਜੀ ਝੰਗਾੜਾ ਮਾਰ ਰਹੇ ਹੋਣ, ਜੇ ਕਿਤੇ ਸੈਂਕੜੇ ਹਾਥੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਕਿਤੇ ਸੈਂਕੜੇ, ਕਿਉਂਕਿ ਆਪਾਂ ਸਾਰਿਆਂ ਨੇ ਬਚਪਨ ਦੇ ਅੰਦਰ ਸੁਣਿਆ, ਆਪਾਂ ਛੋਟੇ ਹੁੰਦੇ ਸੀ ਨਾ ਬਚਪਨ ਚ, ਮੈਨੂੰ ਤੇ ਯਾਦ ਹੈ ਸਾਡੇ ਪਿੰਡਾਂ ਵਿੱਚ ਕਦੀ ਹਾਥੀ ਆ ਜਾਂਦਾ ਸੀ, ਅਸੀਂ ਸਾਰੇ ਬੱਚੇ ਇਕੱਠੇ ਹੋ ਕੇ ਨਾ ਹਾਥੀ ਦੇ ਪਿੱਛੇ ਪਿੱਛੇ, ਤੇ ਉਹ ਹਾਥੀ ਕਈ ਵਾਰੀ ਝੰਗਾੜ ਵੀ ਮਾਰਦਾ ਸੀ, ਆਵਾਜ਼ ਵੀ ਕਰ ਦਿੰਦਾ ਸੀ। ਤੇ ਜਿਹੜੀ ਹਾਥੀ ਦੀ ਆਵਾਜ਼ ਹੁੰਦੀ ਹੈ ਨਾ ਜੀ, ਹਾਥੀ ਦੀ ਝੰਗਾੜ ਇੰਨੀ ਉੱਚੀ ਹੁੰਦੀ ਹੈ, ਉਹਦੇ ਵਿੱਚ ਫਿਰ ਕੋਈ ਦੂਜੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਸ ਤਰ੍ਹਾਂ ਨਾ ਸੁਣਿਆ, ਤੁਸੀਂ ਵੀ ਸੁਣਿਆ ਹੋਣਾ, ਡਿਸਕਵਰੀ 'ਤੇ ਵੇਖ ਲਓ, ਨੈਸ਼ਨਲ ਜੀਓਗ੍ਰਾਫਿਕ ਵੇਖਦੇ ਹਾਂ ਨਾ ਆਪਾਂ, ਕਈ ਵਾਰੀ ਹਾਥੀ ਜਦੋਂ ਝੰਗਾੜਦੇ ਹਾਂ ਉੱਥੇ, ਅਤੇ ਹਾਥੀ ਦੀ ਆਵਾਜ਼ ਇੰਨੀ ਉੱਚੀ ਹੁੰਦੀ ਹੈ, ਉਹਦੇ ਵਿੱਚ ਕੋਈ ਦੂਜੀ ਆਵਾਜ਼ ਨਹੀਂ ਸੁਣਾਈ ਦਿੰਦੀ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮਾਤਮਾ ਨੂੰ ਕਹਿੰਦੇ, ਹੇ ਹਰੀ ਪਰਮਾਤਮਾ ਜੀ, ਜੇ ਕਿਤੇ ਸੈਂਕੜੇ ਹਾਥੀ ਇਕੱਠੇ ਹੋ ਕੇ ਆਵਾਜ਼ਾਂ ਕਰ ਰਹੇ ਹੋਣ ਨਾ, ਝੰਗਾੜਾ ਮਾਰ ਰਹੇ ਹੋਣ, ਤੁਹਾਡੀ ਜਿਹੜੀ ਸਰੋਤ ਹੈ, ਤੁਹਾਡੇ ਜਿਹੜੇ ਕੰਨ ਨੇ ਪਰਮਾਤਮਾ ਜੀ, ਇੰਨੇ ਬਰੀਕ ਕੰਨ ਨੇ ਤੁਹਾਡੇ, ਤੁਹਾਡੇ ਕੰਨ ਇੰਨੇ ਬਰੀਕ ਨੇ, ਇੰਨੇ ਬਰੀਕ ਨੇ, ਤੁਸੀਂ ਹਜ਼ਾਰਾਂ ਹਾਥੀਆਂ ਦੀ ਆਵਾਜ਼ ਦੇ ਵਿੱਚੋਂ ਕੀੜੀ ਦੀ ਪੁਕਾਰ ਨੂੰ, ਕੀੜੀ ਦੀ ਅਰਦਾਸ ਨੂੰ ਸੁਣ ਲੈਂਦੇ ਹੋ, ਤੁਹਾਡੇ ਕੰਨ ਇੰਨੇ ਬਰੀਕ ਨੇ। ਸਾਨੂੰ ਤੇ ਕੀੜੀ ਨਜ਼ਰ ਨਹੀਂ ਆਉਂਦੀ, ਸਾਨੂੰ ਕੀੜੀ ਦਿਖਾਈ ਨਹੀਂ ਦਿੰਦੀ ਆਵਾਜ਼ 'ਤੇ ਕੀ ਸੁਣਨੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਪਰਮਾਤਮਾ ਜੀ ਤੁਹਾਡੇ ਕੰਨ ਇੰਨੇ ਪਤਲੇ ਨੇ, ਇੰਨੇ ਬਰੀਕ ਨੇ, ਤੁਸੀਂ ਹਜ਼ਾਰਾਂ ਹਾਥੀਆਂ ਦੀ ਆਵਾਜ਼ ਦੇ ਵਿੱਚੋਂ ਕੀੜੀ ਦੀ ਪੁਕਾਰ ਨੂੰ ਸੁਣ ਲੈਂਦੇ ਹੋ। ਅਤੇ ਜਿਹੜਾ ਹਰੀ ਪਰਮਾਤਮਾ, ਜਿਹੜਾ ਗੁਰੂ ਹਜ਼ਾਰਾਂ ਹਾਥੀਆਂ ਦੀ ਆਵਾਜ਼ ਦੇ ਵਿੱਚੋਂ ਕੀੜੀ ਦੀ ਪੁਕਾਰ ਨੂੰ, ਕੀੜੀ ਦੀ ਅਰਦਾਸ ਨੂੰ ਸੁਣ ਸਕਦਾ ਹੈ, ਕਿ ਸਾਡੀ ਅਰਦਾਸ ਨਹੀਂ ਸੁਣੇਗਾ? ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹ ਪਰਮਾਤਮਾ ਸਾਡੀ ਆਵਾਜ਼ ਨਹੀਂ ਸੁਣੇਗਾ, ਸੁਣੇਗਾ, ਸਾਡੀ ਅਰਦਾਸ ਵੀ ਸੁਣਦਾ ਹੈ। ਪਰ ਗੱਲ ਇਹ ਹੈ, ਜਦੋਂ ਆਪਾਂ ਜੁੜ ਕੇ ਕਰਾਂਗੇ ਨਾ ਗੱਲ ਤਾਂ ਬੰਨੀ, ਜਦੋਂ ਇਕਾਗਰ ਹੋ ਕੇ ਗੁਰੂ ਅੱਗੇ ਅਰਦਾਸ ਕਰਾਂਗੇ, ਫਿਰ ਗੁਰੂ ਸੁਣਦਾ ਹੈ ਨੇੜੇ ਹੋ ਕੇ, ਪਰਮਾਤਮਾ ਸੁਣਦਾ ਹੈ ਨੇੜੇ ਹੋ ਕੇ। ਬਸ ਗੱਲ ਤਾਂ ਜੁੜਨ ਦੀ ਹੈ, ਧਿਆਨ ਹੀ ਨਹੀਂ ਲੱਗਦਾ, ਗੱਲ ਤਾਂ ਬੰਨੀ ਹੈ। ਜਦੋਂ ਮਨ ਇਕਾਗਰ ਹੋ ਗਿਆ, ਫਿਰ ਪਲ ਛਿਨ ਦੇ ਵਿੱਚ ਅਰਦਾਸ ਜਿਹੜੀ ਹੈ ਨਾ, ਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦੀ ਹੈ। ਜੋ ਜੋ ਕਹੇ ਠਾਕੁਰ ਪਹਿ ਸੇਵਕ, ਤਤਕਾਲ ਹੋਇਆ ਵਿੱਚ, ਤਤਕਾਲ ਦੇ ਅੰਦਰ, ਛਿਣ ਮਾਤਰ ਦੇ ਅੰਦਰ ਗੁਰੂ ਅਰਦਾਸ ਸੁਣ ਲੈਂਦਾ। ਕਦੋਂ? ਜਦੋਂ ਇਕਾਗਰ ਹੋ ਕੇ ਕਰਾਂਗੇ ਸਤਸੰਗ।

ਬੜਾ ਇਹ ਵਿਸ਼ਾ ਬੜਾ ਵੱਡਾ ਹੈ, ਪਰਮਾਤਮਾ ਦੀ ਸਿਫਤ ਦਾ ਬੜਾ ਵੱਡਾ ਵਿਸਤਾਰ ਹੈ ਇਸ ਸ਼ਬਦ ਦਾ। ਭਾਵੇਂ ਆਪਾਂ ਹੋਰ ਸਮਾਂ ਲਾ ਦੇਈਏ, ਨਹੀਂ, ਆਪਾਂ ਸਮੇਂ ਦੀ ਸੰਭਾਲ ਵੀ ਕਰਨੀ ਹੈ। ਇੱਕ ਸ਼ਬਦ ਦੀ ਹੋਰ ਆਪਾਂ ਸਾਂਝ ਪਾਵਾਂਗੇ, ਸਾਰੇ ਮਿਲ ਕੇ ਪੜ੍ਹਾਂਗੇ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ, ਜਿਹੜੇ ਦਰ ਤੋਂ ਆਏ ਹੈ, ਜਿਵੇਂ ਭੱਟ ਸਾਹਿਬਾਨ ਨੇ ਕੀਤੀ ਹੈ, ਆਪਾਂ ਵੀ ਸਾਰੇ ਮਿਲ ਕੇ ਪੜ੍ਹੀਏ ਗੁਰੂ ਰਾਮਦਾਸ ਮਹਾਰਾਜ ਦੀ ਸਿਫਤ, ਸਾਰੇ ਮਿਲ ਕੇ ਪੜ੍ਹੋ।

ਗੁਰੂ ਐਸਾ ਹੈ ਗੁਰੂ ਰਾਮਦਾਸ ਮਹਾਰਾਜ ਦਾ ਦਰ ਦਿੱਤੇ ਸਮੇਂ ਦੀ ਸਮਾਪਤੀ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਆਪ ਦਾਤਾ ਵੰਡਣ ਵਾਲਾ ਗੁਰੂ ਹੈ, ਆਪ ਦਾਤਾ ਵੰਡਣ ਵਾਲਾ ਪਾਤਸ਼ਾਹ ਹੈ ਗੁਰੂ ਰਾਮਦਾਸ ਮਹਾਰਾਜ। ਜਿਹੜਾ ਬੰਦਾ ਵੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਨਾਲ ਜੁੜ ਜਾਂਦਾ, ਗੁਰੂ ਰਾਮਦਾਸ ਮਹਾਰਾਜ ਉਹਨੂੰ ਵੀ ਦਾਤਾ ਵੰਡਣ ਵਾਲਾ ਬਣਾ ਦਿੰਦਾ, ਬਾਦਸ਼ਾਹ ਬਣਾ ਦਿੰਦਾ। ਜਿਹੜਾ ਵੀ ਬੰਦਾ ਗੁਰੂ ਰਾਮਦਾਸ ਮਹਾਰਾਜ ਦੇ ਦਰ ਨਾਲ ਜੁੜ ਜਾਂਦਾ, ਭਾਵੇਂ ਉਹ ਕਿਸੇ ਵੀ ਧਰਮ ਦਾ, ਕਿਸੇ ਵੀ ਮਜ਼ਹਬ ਦਾ, ਗੁਰੂ ਜਾਤ ਪਾਤ ਨਹੀਂ ਵੇਖਦਾ, ਗੁਰੂ ਕੀ ਵੇਖਦਾ, ਭਾਵਨਾ ਪਿਆਰ। ਜਿੰਨੀ ਤੂੰ ਸੇਵਿਆ ਭਾਉ ਕਰ, ਹੇ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਨੇ ਤੈਨੂੰ ਭਾਵਨਾ ਕਰਕੇ ਸੇਵਿਆ ਹੈ, ਤੇਰੀ ਸੇਵਾ ਕੀਤੀ ਹੈ ਤੇਰੇ ਦਰ ਦੀ, ਫਿਰ ਕੀ ਹੋਇਆ, ਸੇਤ ਦੁਪਾਰ ਉਤਾਰਿਆ, ਉਹਨਾਂ ਦਾ ਤੂੰ ਪਾਰ ਉਤਾਰਾ ਕਰ ਦਿੱਤਾ, ਭੰਡਾਰੇ ਭਰ ਦਿੱਤੇ ਨੇ ਤੂੰ। ਇਸ ਕਰਕੇ ਜਿਹੜਾ ਬੰਦਾ ਵੀ ਗੁਰੂ ਰਾਮਦਾਸ ਮਹਾਰਾਜ ਦੇ ਦਰ ਨਾਲ ਜੁੜ ਜਾਂਦਾ ਹੈ, ਗੁਰੂ ਰਾਮਦਾਸ ਮਹਾਰਾਜ ਉਹਨੂੰ ਵੀ ਬਾਦਸ਼ਾਹ ਬਣਾ ਦਿੰਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਧੰਨ ਗੁਰੂ ਰਾਮਦਾਸ ਮਹਾਰਾਜ ਦਰ ਦੇ ਵਰਸਾਏ ਹੋਏ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਆ ਇਸ ਪਰਿਵਾਰ ਦੇ ਉੱਤੇ। ਇਹ ਉਹ ਪਰਿਵਾਰ ਏ ਜਿਨ੍ਹਾਂ ਨੂੰ ਸਤਿਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਜੀ ਅਤੇ ਕੌਮ ਦੇ ਮਹਾਨ ਦਰਵੇਸ਼ ਕੀਰਤਨੀਏ ਜਿਹੜੇ ਪਿਛਲੇ ਸਾਲ ਕੌਮ ਨੂੰ ਸਦੀਵੀ ਵਿਛੋੜਾ ਦੇ ਗਏ। ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਇਹ ਪਰਿਵਾਰ ਹੈ। ਸਤਿਗੁਰੂ ਰਹਿਮਤ ਕਰਨ, ਉਹਨਾਂ ਦੇ ਵਰਸਾਏ ਹੋਏ ਹਨ, ਉਹਨਾਂ ਤੋਂ ਪ੍ਰੇਰਣਾ ਲੈ ਕੇ ਉਹਨਾਂ ਦੇ ਪਦ ਚਿੰਨ੍ਹਾਂ ਦੇ ਚੱਲਦਿਆਂ ਹੋਇਆਂ ਕੀਰਤਨ ਸਰਵਣ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸੁਭਾਵਿਕ ਇਹ ਬਣਿਆ ਹੈ ਕਿ ਅੱਜ ਸਾਡੇ ਪਾਸ ਸਤਿਕਾਰਯੋਗ ਬੀਬੀ ਬਲਬੀਰ ਕੌਰ ਜੀ, ਉਹਨਾਂ ਦੀ ਲੜਕੀ ਗੁਰਸਿਮਰ ਕੌਰ ਅਤੇ ਲੜਕਾ ਗੁਰਕਮਲ ਸਿੰਘ ਕੀਰਤਨ ਦੀ ਹਾਜ਼ਰੀ ਭਰਨ ਵਾਸਤੇ 2 ਦਿਨ ਵਾਸਤੇ ਚੇਚੇ ਤੌਰ 'ਤੇ ਸਥਾਨ 'ਤੇ ਪਹੁੰਚੇ ਹਨ। ਇਹ ਉਹ ਪਰਿਵਾਰ ਹੈ ਜਿਹੜੇ ਸਤਿਕਾਰਯੋਗ ਕੌਮ ਦੇ ਮਹਾਨ ਕੀਰਤਨੀਏ ਜਿਨ੍ਹਾਂ 'ਤੇ ਅਪਾਰ ਰਹਿਮਤ ਬਖਸ਼ਿਸ਼ ਹੋਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ, ਜਿਹੜੇ ਕਿ 2014 ਦੇ ਵਿੱਚ ਵੀ ਸਾਨੂੰ ਸਦੀਵੀ ਵਿਛੋੜਾ 20 ਦੇ ਵਿੱਚ ਸਦੀਵੀ ਵਿਛੋੜਾ ਦੇ ਗਏ ਸਨ। 2014 ਦੇ ਵਿੱਚ ਉਹਨਾਂ ਨੇ ਇਸ ਸਥਾਨ ਦੇ ਉੱਤੇ ਹਾਜ਼ਰੀ ਭਰਦੇ ਸਨ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀ ਰਹੇ ਭਾਈ ਸਾਹਿਬ ਭਾਈ ਹਰਨਾਮ ਸਿੰਘ ਦਾ ਪਰਿਵਾਰ ਹੈ। ਇਸ ਫੇਰੀ ਦਾ ਇਹਨਾਂ ਦਾ ਇਹ ਆਖਰੀ ਦੀਵਾਨ ਹੈ। ਸਮੁੱਚੀ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਉਹਨਾਂ ਨੂੰ ਜਿਉਂ ਆਖਦਿਆਂ ਅਰਦਾਸ ਕਰਦਿਆਂ ਕਿ ਸਤਿਗੁਰੂ ਕਿਰਪਾ ਕਰਨ, ਗੁਰੂ ਪੰਥ ਦੇ ਕੀਰਤਿਆਂ ਦਾ ਪਰਿਵਾਰ ਇਸੇ ਤਰ੍ਹਾਂ ਹੀ ਕੌਮ ਦੀ ਕੀਰਤਨ ਦੁਆਰਾ ਸੇਵਾ ਕਰਦਾ ਰਹੇ। ਇਸ ਦੇ ਨਾਲ ਬੇਨਤੀ ਕਰਾਂ, ਜਿਵੇਂ ਕਿ ਪਹਿਲਾਂ ਵੀ ਕੀਤੀ ਸਵੇਰੇ, ਕਿ ਇਹ ਮਈ ਦਾ ਮਹੀਨਾ ਬਹੁਤ ਹੀ ਇਤਿਹਾਸਕ ਦਿਹਾੜੇ ਆ ਰਹੇ ਹਨ। ਆਉਣ ਵਾਲੇ ਦਿਨਾਂ, ਆਉਣ ਵਾਲੀ ਜੋ 17 ਮਈ ਹੈ, ਆ ਰਹੀ ਹੈ, ਛੋਟੇ ਘੱਲੂਘਾਰਾ 17 ਮਈ 1746 ਦਾ ਉਹ ਘੱਲੂਘਾਰਾ ਜਿਸ ਦਿਨ ਅੱਧੀ ਕੌਮ ਇੱਕ ਦਿਨ ਵਿੱਚ ਸ਼ਹੀਦ ਹੋਈ, ਉਸ ਇਤਿਹਾਸਕ ਦਿਹਾੜੇ ਨੂੰ ਮਨਾਇਆ ਜਾਵੇਗਾ। ਇਸ ਦੇ ਨਾਲ ਹੀ 18 ਮਈ ਤੋਂ ਲੈ ਕੇ 22 ਮਈ ਤੱਕ 5 ਦਿਨ ਵਾਸਤੇ ਕੌਮ ਦੇ ਮਹਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਉਚੇਚੇ ਤੌਰ 'ਤੇ ਸਥਾਨ 'ਤੇ ਪਹੁੰਚ ਰਹੇ ਹਨ। ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਬੱਚਰ ਕੇ ਹਾਜ਼ਰਿਆਂ ਭਰਨ ਦਾ ਯਤਨ ਕਰੋ। ਆਓ ਹੁਣ ਜਥੇ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਤਮਿਕ ਸੇਵਾ ਪ੍ਰਵਾਨ ਕਰਨਾ, ਕੀਰਤਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਬਾਣੀ ਪੜ੍ਹਦਿਆਂ ਜਪਦਿਆਂ ਜਪਾਉਂਦਿਆਂ ਭੁੱਲਾਂ, ਵਾਹਿਗੁਰੂ ਬਖਸ਼ਣ ਹਾਰਨ, ਵਾਹਿਗੁਰੂ ਆਪ ਸਭ ਸੰਗਤਾਂ ਨੂੰ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣ, ਆਪਣੇ ਦਰ ਕਰਾਉਣ ਦੀ ਇਸੇ ਤਰ੍ਹਾਂ ਸਮਰੱਥਾ ਬਖਸ਼ਦੇ ਰਹਿਣ, ਅਤੇ ਸਮੂਹ ਪ੍ਰਬੰਧਕ ਵੀਰਾਂ ਦਾ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਚਰਨ ਪਰਸਨ ਦਾ ਅਵਸਰ ਬਖਸ਼ਿਆ। ਅੱਗੇ ਵੀ ਜਦੋਂ ਵੀ ਕਦੇ ਕੋਈ ਮੌਕਾ ਹੋਇਆ ਤਾਂ ਵਾਹਿਗੁਰੂ ਕਿਰਪਾ ਕਰਨ ਤਾਂ ਆਪ ਜੀ ਦੇ ਦਰਸ਼ਨ ਕਰਾਂਗੇ। ਸੋ ਇਤਨੀ ਸੇਵਾ ਪ੍ਰਵਾਨ ਕਰਨਾ। ਆਓ ਜੀ, ਅਨੰਦ ਸਾਹਿਬ ਦਾ ਪਾਠ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨਾ ਜਾਣੇ।

ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਬੇ ਧਾਈ ਸਭ ਥਾਈਂ ਹੋਏ ਸਹਾਇ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੀ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਬਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਠ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਆਪ ਜੀ ਦੀਆਂ ਮਹਾਨ ਬਖਸ਼ਿਸ਼ਾਂ ਰਮਤਾਂ ਦਾ ਸਦਕਾ ਪਾਵਨ ਹਜ਼ੂਰੀ ਵਿਖੇ ਦੀ ਬਾਣ ਸਜੇ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਹੋਈਆਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਦੇ ਸੰਬੰਧ ਦੇ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਲਪਾਕ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੇ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਦੀ ਸਾਵਧਾਨਤਾ ਬਲ ਤੇ ਚਾਓ ਬਖਸ਼ਿਸ਼ ਕਰਨਾ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਅੰਮ੍ਰਿਤ ਵੇਲੇ ਦਾ ਜਾਗਰਣਾ ਨਾਮ ਦਾਨ ਸਿੱਖੀ ਸਿਦਕ ਭਰੋਸਾ ਦਾਨ ਸਰਬੱਤ ਦੀ ਕਾਰਜ ਰਾਸ ਕਰਨੇ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਗੁਰਸਿੱਖ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਨੇ ਦਰ ਘਰ ਦੇ ਸੇਵਕ ਭਾਈ ਜੋਧਵੀਰ ਸਿੰਘ ਬੀਬੀ ਸਰਦਾਰ ਪਰਮਵੀਰ ਸਿੰਘ ਸੇਵਕ ਪਰਿਵਾਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਅਤੇ ਉੱਚ ਵਿੱਦਿਆ ਲਈ ਆਪ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈ ਰਹੇ ਨੇ ਸਤਿਗੁਰੂ ਜੀ ਰਹਿਮਤ ਕਰਨੀ ਸੀਸ ਤੇ ਰਹਿਮਤਾਂ ਪ੍ਰਿਆਤ ਰੱਖਣਾ ਤੰਦਰੁਸਤੀਆਂ ਦੀ ਦਾਤ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਦਰ ਘਰ ਦੇ ਸੇਵਕ ਭਾਈ ਵਰਿੰਦਰ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਪਰਿਵਾਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਨੇ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਤਾਰਾ ਸਿੰਘ ਜੀ ਗਿੱਲ ਉਹਨਾਂ ਦੀ ਤੰਦਰੁਸਤੀ ਲਈ ਸਮੂਹ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਰਹਿਮਤ ਕਰਨੀ ਸੇਵਕਾਂ ਦੇ ਸਿਰ 'ਤੇ ਰਹਿਮਤਾਂ ਪ੍ਰਿਆਤ ਰੱਖਣਾ ਦੇ ਅਰੋਗਤਾ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ
आप दे दर घर के सेवक दीपा अरोड़ा के जन्म दिनती अते नौकरी मिलन ते आप जी का कोटान कोट धनवाद शुकराना करदे होया चढ़दी कला लई अरदास बेनती है। आप जी दे दर घर के सेवक हरदेश अरोड़ा के जन्मदिन की खुशी अंदर अते उच्च विद्या लई परिवार वालों अरदास बेनती है। सेवकों की अरदास बेनती प्रवान करनी चढ़दियां कला की दात बख्शिश करनी। दर घर के सेवक बीबी जी जोगिंदर कौर माही की तंदुरुस्ती चढ़दी कला वास्ते परिवार वालों अरदास बेनती है। कोमलप्रीत कौर नूं नौकरी मिलन ते आप जी का शुकराना करदियां होइयां अरदास बेनती है। आप जी के दर घर के सेवक भाई रणजीत सिंह बीबी गुरप्रीत कौर वालों आप जी दियां बख्शियां दातां विचों आप जी वास्ते रमाला साहब की सेवा कीती है। सतगुरु जी रहमत करनी सेवकां दी सेवा प्रवान करनी। दरों करो नामदान सिखी सिदक भरोसे की दात बख्शिश करनी। दर घर के सेवक भैन जी डोली आलू वालिया के टैसट विच कामयाबी लई सेवकां वालों अरदास बेनती है। सतगुरु जी रहमत करनी शीश दे रहमतां भरे हथ रखना तंदरुस्तियां की दात बख्श के कृतार्थ करना। बख्शे हुए खजानियां विचों समूह संगतां वालों कड़ा प्रशादी देग दर ते हाजिर है। प्रवान होया प्रशाद सरबत साध संगत च वरताउण की आग्या होवे। पावन हुक्मनामे बख्श के संगतां नूं कृतार्थ करो सही प्यारे मिलो जिन्हां मिलियां तेरा नाम चेता आवे। नानक नाम चढ़दी कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया भई अकाल की दबे चलायो पंथ सब सिखन को हुक्म है गुरु मान्यो गुरु ग्रंथ जी मान्यो प्रगट गुरा की जो प्रभ को मिलो चह खोज शब्द राज करेगा खालसा या की रह न कोई ख्वार हुए सा मिलेंगे बची शरण जो होए। वाहिगुरु नाम जहाज है चढ़ी सोतरे जो श्रद्धा कर सेव दे गुरु पार उतारण

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਸੋਈ ਸੁਣੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਥ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੀ ਸਾਹ ਜਿਸ ਪਾਸ ਬੈਠਿਆਂ ਸੋਹੀ ਐ ਸਭਨਾਂ ਦਾ ਵੀ ਸਾਹ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਨੌਵਾਂ ਮਨ ਰੀ ਕੌਣ ਕੁਮਤ ਤੈਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੀ ਕੌਣ ਕੁਮਤ ਤੈਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ ਧਨ ਜੋਰਨ ਕਉ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਘਟ ਹੀ ਮਾਹਿ ਨਿਰੰਜਨ ਤੀਰੈ ਤੈ ਖੂਜਤ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੈ ਹਾਰਿਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸ਼੍ਰੀ ਸਾਧ ਸਿੰਘ ਜੀਓ, ਤਨਤਾ ਦੇ ਯੋਗ ਹੋ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਸ਼ਰਵਣ ਕਰਕੇ ਆਪਣੇ ਜੀਵਨ ਦੀਆਂ ਅਨਮੋਲ ਘੜੀਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਬੈਠ ਕੇ ਸ਼ਿਕਾਰਥ ਕਰ ਰਹੇ ਹੋ। ਸਤਿਗੁਰੂ ਦੀ ਰਹਿਮਤ ਕਰਨ ਆਪ ਸਭੂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ ਨਾਮਦਾਨ ਸਿੱਖੀ ਸਿਦਕ ਭਰੋਸਾ ਦਾਨ ਸਰਬੱਤ ਨੂੰ ਸਤਿਗੁਰੂ ਜੀ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰੀ। ਸੋ ਅੱਜ ਦੇ ਅਤੇ ਕੱਲ੍ਹ ਦੇ ਦੀਵਾਨ ਵਿੱਚ ਅਤਿ ਸਤਿਕਾਰਯੋਗ ਭਾਈ ਸਾਹਿਬ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲਿਆਂ ਦੇ ਪਰਿਵਾਰ ਨੇ ਬੱਚਿਆਂ ਸਮੇਤ ਹਾਜ਼ਰੀ ਭਰੀ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਗੋਂ ਤੋਂ ਵੀ ਜਦੋਂ ਸਮਾਂ ਬਣੇ ਤਾਂ ਜ਼ਰੂਰ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣ। ਸੋ ਸਭੂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਆਪ ਸਭੂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਗੁਰੂ ਘਰ ਵਿਖੇ 18 ਮਈ ਤੋਂ 22 ਮਈ ਤੱਕ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸ਼ਾਮ ਦੇ ਦੀਵਾਨ ਵਿੱਚ 8 ਵਜੇ ਤੋਂ ਲੈ ਕੇ 9 ਵਜੇ ਤੱਕ ਆਪ ਜੀ ਨੂੰ ਕਥਾ ਸਰਵਣ ਕਰਾਇਆ ਕਰਨਗੇ। ਸੋ ਆਉਣ ਵਾਲੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਨੇ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਸੋ ਬੇਨਤੀ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Guru.

Guru, why?